ਪਾਤਸ਼ਾਹ ਕਿਰਪਾ ਕਰਨੀ, ਸੋਹਣੇ ਸੰਜੋਗ ਬਖਸ਼ ਕੇ ਕਿਰਤਾਰਥ ਕਰਨਾ, ਪਰਿਵਾਰ ਵਿੱਚ ਸੁਖ ਸ਼ਾਂਤੀ, ਚੜ੍ਹਦੀ ਕਲਾ ਬਖਸ਼ਣੀ, ਸ਼ੁਕਰਾਨੇ ਵਜੋਂ

ਵਾਸੀ ਪੂਰਨ ਸਿੰਘ ਕਿਸ਼ਨ ਸਿੰਘ ਦੀ ਕਾਰਡਗਰ ਆਪ ਜੀ ਦੇ ਹਜ਼ੂਰੀ ਵਿੱਚ 1,000 ਰੁਪਇਆ ਹਾਜ਼ਰ ਕਰਦੇ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾ

ਰਾਜ ਕਮਲ ਜੀ ਪੰਜ ਸਾਰ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਸਾਇਓ ਨਾ ਜਨਮ ਦਿੰਦੇ ਖੁਸ਼ੀਆਂ ਵਜਾ ਸਰਦਾਰ ਪ੍ਰੇਮ ਸਿੰਘ ਇੰਦਰ ਸਿੰਘ ਜੀ।

ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਰੇ ਬਲਾਰੇ।

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਕਰ ਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ।

ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲਪੁਰ ਦੀ ਲਖਨੌਰ ਦੀ ਚਮਕੌਰ ਦੀ ਦਮਦਮੇ ਦੀ ਤਮਤਾਣ ਦੀ ਮੁਕਤਸਰ ਸਾਹਿਬ ਪਾਉਂਟਾ ਸਾਹਿਬ ਤਖਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸ ਗੰਜ ਰਕਾਬਗੰਜ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ।

Thank you.

ਕਥਾ ਸੇਵਾ ਕਰੋ ਸਮਾਜ ਸਫਲ ਹੋ ਜਾਏਗੀ।

ਸਾਧ ਸੰਗਤ ਜੀ, ਸਾਧ ਸੰਗਤ ਜੀ, ਸਾਰੰਗ ਰਾਗ ਚੱਲ ਰਿਹਾ ਹੈ, ਸਾਰੰਗ ਰਾਗ ਚੱਲ ਰਿਹਾ ਹੈ। ਲੜੀਵਾਰ ਜੋ ਹੱਥ ਲੜੀ ਪਾਤਸ਼ਾਹ ਦੇ ਪਾਵਨ ਪਾਤਸ਼ਾਹ ਦੇ ਪਾਵਨ ਸਰੂਪ ਨੇ, ਇੱਥੇ ਜੋ ਅੱਜ ਪਾਵਨ ਸ਼ਬਦ ਦੇ ਵਿਚਾਰ ਅੱਜ ਪਾਵਨ ਤੇ ਸੁਭਾਏਮਾਨ ਸੁਭਾਏਮਾਨ ਸਤ ਸੁਭਾਅ ਤੇ ਸੁਭਾਏਮਾਨ। ਜਦੋਂ ਆਪਾਂ ਜੋ ਪ੍ਰਚਲਨ ਸਰੂਪ ਜੋ ਪ੍ਰਚਲਨ ਜੋ ਸਲੂਪਾ ਹੈ ਜੋ ਗੁਰਾਂ ਦੇ ਵਿੱਚ ਪਾਵਨ ਸਰੂਪ ਰਾਜਾਂ ਦੇ ਵਿੱਚ ਪਾਵਨ ਸਰੂਪ ਰਾਜ 1216 ਅੰਗ ਤੇ 1216 ਪਾਵਨ ਸ਼ਬਦ ਹੈ ਪਾਵਨ ਸ਼ਬਦ ਹੈ ਸੁਭਾਏਮਾਨ। ਸੋ ਆਓ ਸਾਧ ਸੰਗਤ ਜੀ, ਸੋ ਆਓ ਸਾਧ ਸੰਗਤ, ਸਮਾਂ ਆਪਣੀ ਚਾਲ ਚੱਲ ਰਿਹਾ ਹੈ, ਸਮਾਂ ਆਪਣੀ ਚਾਲ ਸਮਾਂ ਨਹੀਂ ਜੇ ਕਦੇ ਰੁਕਿਆ, ਸਮਾਂ ਨਹੀਂ ਜੇ ਕਦੇ ਰੁਕਿਆ, ਆਪਾਂ ਰੁਕ ਜਾਣਾ, ਆਪਾਂ ਔਰ ਸਾਨੂੰ ਪਤਾ ਨਹੀਂ ਲੱਗਣਾ ਔਰ ਸਾਨੂੰ ਇਹ ਕਦੋਂ ਆਪਣਾ ਜਿਹੜਾ ਜੀਵਨ ਹੈ ਸੋ ਜੇ ਸਮਾਂ ਲੇਖੇ ਵਿੱਚ ਲਾਉਣ ਦਾ ਮਿਲਿਆ, ਜੇ ਸਮਾਂ ਲੇਖੇ ਵਿੱਚ ਲਾਉਣ ਦਾ ਮਿਲਿਆ, ਮਨ ਬਿਰਤੀਆਂ ਨੂੰ ਇਕਾਗਰ ਕਰੋ, ਮਨ ਬਿਰਤੀਆਂ ਨੂੰ ਇਕਾਗਰ ਕਰੋ, ਇਕਾਗਰਤਾ ਤੋਂ ਬਿਨਾਂ ਇਕਾਗਰਤਾ ਬਹੁਤ ਜ਼ਰੂਰੀ ਹੈ, ਇਕਾਗਰਤਾ ਬਹੁਤ ਜ਼ਰੂਰੀ ਹੈ, ਇਕਾਗਰਤਾ ਵਾਸਤੇ ਅੱਜ ਦੀ ਜੋ ਪਾਵਨ ਵਿਚਾਰ ਪਿਆਰ ਸਤਨਾਮ।

ਜਿਹੜੇ ਸਾਧੂ ਨੇ ਇਹਨਾਂ ਨੂੰ ਸਿੱਖ ਇਹ ਵੀ ਬੜਾ

ਇਹ ਅਨਰਵਚਨੀ ਹੈ, ਮਾਇਆ ਨੂੰ ਅਨਰਵਚਨੀ ਕਿਹਾ। ਜਿਵੇਂ ਆਪਾਂ ਕੋਈ ਵੀ ਬਚਨ ਕਰਦੇ ਹਾਂ, ਕਿਸੇ ਨਾ ਕਿਸੇ ਬਚਨ ਦਾ ਕੋਈ ਤੱਥ ਹੈ, ਕਹਿੰਦੇ ਮਾਇਆ ਅਨਰਵਚਨੀ ਹੈ।

ਇਹ ਬਿਨਾਂ ਦੰਦਾਂ ਤੋਂ ਦੰਦਕ ਸਾਧ ਸੰਗਤ ਕਾਮ ਤੇ ਕ੍ਰੋਧ ਤੇ ਜਿਵੇਂ ਕਹਿ ਦਈਏ ਇਹਨੇ ਦੰਦਾਂ ਦੇ ਨਾਲ ਇਹਨੇ ਲੰਘਾਲਿਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਤੇ ਸਾਧ ਸੰਗਤ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸਚਨਾਮ ਚਿੱਤ ਲਾਇਆ। ਗੌਰ ਕਰਿਓ ਮਾੜਾ ਜਿਹਾ, ਜਦੋਂ ਆਪਾਂ ਸਾਧ ਸੰਗਤ ਜੀ ਬਾਣੀ ਪੜ੍ਹਦੇ ਹਾਂ ਇੱਕ ਸ਼ਬਦ ਆਉਂਦਾ ਹੋ ਮੈਂ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ। ਗੌਰ ਕਰਿਓ, ਕਹਿੰਦੇ ਜਿਹੜੀ ਹਉਮੈ ਹੈ ਬੜਾ ਵੱਡਾ ਰੋਗ ਹੈ ਪਰ ਦਵਾਈ ਵੀ ਇਹਦੇ ਵਿੱਚ ਹੈ। ਦਵਾਈ ਕੀ ਹੈ? ਸਾਧ ਸੰਗਤ ਜਦੋਂ ਵੇਦਾਂਤ ਪੜ੍ਹਦੇ ਤੇ ਮਹਾਂਪੁਰਖ ਪੜ੍ਹਾਇਆ ਕਹਿੰਦੇ ਅਹੰ ਬ੍ਰਹਮ ਅਸਮੀ। ਦੇਖੋ ਕਿਤੇ ਆਪਣੇ ਆਪ ਨੂੰ ਬ੍ਰਹਮ ਦਾ ਸਰੂਪ ਕਹਿਣਾ ਵੀ ਮੈਂ ਅਹੰ ਬ੍ਰਹਮ ਅਸਮੀ ਅਯੰ ਆਤਮਾ, ਇਸ ਗੱਲ ਦਾ ਜਿਹੜਾ ਹੰਕਾਰ ਕਰਨਾ ਤੁਹਾਨੂੰ ਉਹ ਦਵਾਈ ਹੈ ਜਿਹੜੀ ਹੈ ਦੀਰਘ ਰੋਗ, ਪਰ ਆਪਣੇ ਸਰੂਪ ਦਾ ਅਹੰਕਾਰ ਕਰਨਾ ਸਾਧ ਸੰਗਤ ਤੁਹਾਨੂੰ ਤੁਹਾਡੀਆਂ ਕੁਲਾਂ ਦਾ ਉਦਾੜੀ। ਸਾਧ ਸੰਗਤ ਜੀ ਪਰ ਇਹ ਖਾਂਦੀ ਕਿਹਨੂੰ ਹੈ? ਇਹ ਖਾਂਦੀ ਹੈ ਮਨਮੁੱਖਾਂ ਨੂੰ, ਗੁਰਮੁੱਖਾਂ ਨੂੰ ਨਹੀਂ ਖਾਂਦੀ। ਇੱਕ ਸੌਖਾ ਜਿਹਾ ਦ੍ਰਿਸ਼ਟਾਂਤ ਹੈ, ਬੜਾ ਸੌਖਾ ਜਿਹਾ। ਬਿੱਲੀ ਵੇਖਦੇ ਹਾਂ ਆਪਾਂ, ਬਿੱਲੀ ਬਲੂੰਗੜੇ ਦਿੰਦੀ ਬੱਚੇ ਦਿੰਦੀ ਹੈ, ਬੜਾ ਸੌਖਾ ਜਿਹਾ ਤਰੀਕਾ ਸਮਝਣ ਦਾ ਇਸ ਗੱਲ ਨੂੰ ਵੀ ਦੰਦ ਨੇ ਮਾਇਆ ਦੇ ਨਾਲ ਮਨਮੁੱਖ ਕਿਵੇਂ ਖਾਧੇ ਜਾਂਦੇ ਤੇ ਗੁਰਮੁੱਖ ਕਿਵੇਂ ਬਚ ਜਾਂਦੇ।

ਆ ਜਾਂਦਾ ਇਹ ਜੜ ਇਹ ਚੇਤਨ ਮਾਇਆ ਹੈ। ਫਿਰ ਆ ਜਾਂਦੀ ਅਗਿਆਨ, ਅਗਿਆਨ ਮਾਇਆ ਸਾਧ ਸੰਗਤ ਜਦੋਂ ਆਪਾਂ ਭਰਮ ਕਰਦੇ ਆਪਾਂ ਹੰਗਤਾਂ ਕਰਦੇ ਮਾਇਆ ਇਹ ਮੈਂ ਮੇਰੀ ਦਾ ਖੇਡ ਰਚਾ ਲੈਂਦੇ ਹਾਂ ਉਦੋਂ ਸਾਧ ਸੰਗਤ ਜੀ ਇਹ ਜਿਹੜੀ ਫਿਰ ਮਾਇਆ ਹੈ ਇਹਨੂੰ ਅਗਿਆਨ ਕਿਹਾ। ਮੈਂ ਫਿਰ ਬੇਨਤੀ ਕਰਾਂ ਇਹ ਜਿਹੜੀ ਮਾਇਆ ਸਾਧ ਸੰਗਤ ਜੀ ਆਪਾਂ ਸੰਸਾਰਕ ਵੀ ਜਦੋਂ ਸੰਸਾਰਕ ਵੀ ਚੱਲੀਏ ਨਾ ਸਾਧ ਸੰਗਤ ਜੀ ਇਹ ਮਾਇਆ ਕਿਸੇ ਦੀ ਸੱਕੀ ਨਹੀਂ ਹੋਈ। ਖਸਮ ਮਰੀ ਮਰੇ ਤੋਂ ਨਾਰ ਨਾ ਰੋਵੇ ਸੁਰ ਖਵਾਰਾ ਔਰੋ ਹੋਵੇ ਜਦੋਂ ਪੜ੍ਹਦੇ ਹਾਂ ਜਦੋਂ ਮਾਇਆ ਇਹ ਮਾਇਆ ਜਦੋਂ ਤੁਸੀਂ ਮਰ ਗਏ ਨਾ ਇਹਦਾ ਮਾਲ ਭਲੂਰ ਬਣ ਜਾਣਾ। ਚਾਰ ਮਿੱਤਰ ਸੀ ਹੈ ਚਾਰੇ ਚੋਰ ਕਿਤੇ ਸਮਾਂ ਬਣਿਆ ਕਿਤੇ ਚੋਰੀ ਕਰਨ ਨਿਕਲੇ ਜਦੋਂ ਚੋਰੀ ਕਰਨ ਵਾਸਤੇ ਨਿਕਲੇ ਸਾਧ ਸੰਗਤ ਜੀ ਬਿਨਾਂ ਮਿਹਨਤ ਕੀਤਿਆਂ ਰਸਤੇ ਦੇ ਵਿੱਚ ਮਾਇਆ ਦੀ ਥੈਲੀ ਲੱਭ ਗਈ।

ਆਪਣ ਹਾਥ ਮਤਾ ਧਿਆਨ ਪਤਾਉ ਆਪਣ ਹਾਥ ਤੋ ਜਿਸ ਕਾ ਹੁਕਮ ਮੇਰੇ ਹੋਈ ਰਹੀ ਇਸ ਤੋਂ ਬਾਅਦ ਜੋ ਪਰਮੇਸ਼ਰ ਦੀ ਬਣਾਈਸਾ ਜੋ ਦੀ ਪਰਮੇਸ਼ਰ ਉਹਦੇ ਤੋਂ ਕਾ ਸੀ ਤੇ ਜੋ ਮਿਲਦਾ ਉਹਦੇ ਜੋ ਪਰਮੇਸ਼ਰ ਦੇ ਤੇਰੇ ਲਖਾਂ ਚ ਲਿਖੇ ਉਹਦੇ ਤੋਂ ਵੱਧ ਵੀ ਤੇਰੇ ਮਿਲਦਾ ਤੇ ਉਹਦੇ ਤੋਂ ਵੱਧ ਕਿਸੇ ਦੀ ਸੁਣ ਮਿਲਦੀ ਇਹ ਮੈਂ ਮਾਇਆ ਦਾ ਸੰਗਤਿਪ ਕਰਕੇ ਮੈਂ ਆਪ ਜੀ ਦੇ ਨਾਲ ਸਾਰੇ ਜਿਹੜਾ ਇਹ ਜ਼ਿਕਰ ਕੀਤਾ ਹੈ ਤੇ ਆਪਾਂ ਸੋਚ ਲੈ ਕੁਝ ਹੈ ਇਹ ਹੁੰਦਾ ਜਿਹੜਾ ਕੁਝ ਹੋ ਸਕਦਾ ਤੇ ਹੋਰ ਹੈ ਇਸ ਕਰਕੇ ਜਿਹੜੀ ਮਾਇਆ ਹੈ ਕਿਸੇ ਦੀ ਹੋਈ ਇਸ ਕਰਕੇ ਮਾਰਾ ਦੀ ਬਾਣੀ ਦੀ

0: ਤੇ ਸਾਧ ਸੰਗਤ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਬਹੁਤ ਉੱਚਾ ਵੱਡਾ ਸੁੱਚਾ ਦਰਜਾ ਦਿੱਤਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਨਾਨਕ ਪਿਓ ਮੁਕਤਾ, ਵੀ ਮੈਂ ਸਤ ਸੰਗਤ ਵਿੱਚ ਰਹਿ ਕੇ ਸਾਧੂਆਂ ਦੀ ਸੰਗਤ ਵਿੱਚ ਰਹਿ ਕੇ ਮੈਂ ਜਿਹੜਾ ਹਾਂ ਮੁਕਤ ਹੋਇਆ ਹਾਂ। ਦਰਸ਼ਨ ਪੇਖਤ ਪਏ ਵੀ ਦਰਸ਼ਨ ਕਰਕੇ ਫਿਰ ਆਪ ਜੀ ਦੇ ਨਿਹਾਲ ਹੋ ਗਿਆ।
1: ਮਹੱਲਾ ਪੰਜਵਾ
0: ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਕੀ ਫਰਮਾਨ ਕਰਦੇ ਹਨ।
1: ਕਹਾ ਕਰਹਿ ਰੇ ਖਾਟ ਖਾਟਲੀ,
0: ਕਹਿੰਦੇ ਕਹਾ ਕਰਾ ਰੇ ਖਾਟ ਖਾਟਲੀ, ਕਹਿੰਦੇ ਭਾਈ ਇਹ ਤੂੰ ਕੀ ਜਿਹੜੀਆਂ ਖਟਾਂ ਜਿਹੜੀਆਂ ਵੀ ਖਟਦਾ ਫਿਰਦਾ, ਵੀ ਮੈਂ ਆਹ ਖੱਟ ਲਿਆ, ਮੈਂ ਆਹ ਖੱਟ

ਕਹਿੰਦੇ ਪਵਨ ਅਫਾਰ, ਕਹਿੰਦੇ ਤੂੰ ਇਸ ਗੱਲ ਦਾ ਕਰੀ ਜਾਂਦਾ ਹੰਕਾਰ ਵੀ ਕੀ ਮੈਂ ਖੱਟਿਆ, ਮੈਂ ਖੱਟ ਲਿਆ, ਮੈਂ ਕਮਾ ਲਿਆ, ਪਰ ਇਸ ਗੱਲ ਵੱਲ ਧਿਆਨ ਦਈ ਵੀ ਜਿਹੜਾ ਤੇਰਾ ਇਹ ਚਾਮਰੂ ਭਾਵ ਤੇਰਾ ਜਿਹੜਾ ਇਹ ਸਰੀਰ ਹੈ ਇਹ ਹਵਾ ਦਾ ਪੁਤਲਾ। ਪਵਨ ਅਫਾਪਰ ਵੀ ਤੇਰੇ ਸਰੀਰ ਦੇ ਵਿੱਚ ਜੇ ਹਵਾ ਚੱਲ ਰਹੀ ਹੈ, ਹਵਾ ਦਾ ਪੁਤਲਾ ਅੱਤ ਹਾਂਜੀ ਅੱਤ ਜਜਰੀ ਤੇਰੀ ਦੇ ਮਾਟਲੀ ਹੈ, ਔਰ ਜਿਹੜਾ ਤੇਰਾ ਇਹ ਸਰੀਰ ਹੈ ਇਹ ਮਾਟਲੀ ਭਾਵ ਤੇਰਾ ਜਿਹੜਾ ਸਰੀਰ ਹੈ ਇਹ ਦਿਨੋਂ ਦਿਨ ਜਿਹੜਾ ਪੁਰਾਣਾ ਹੋ ਰਿਹਾ। ਧਿਆਨ ਦੇਣਾ ਸਾਧ ਸੰਗਤ ਜੀ, ਆਪਣਾ ਫੂਟੈ ਘੱਟ ਜੋ ਪਾਨੀ, ਸਾਧ ਸੰਗਤ ਦੀ ਛਿਨ ਛਿਨ ਕਰਕੇ ਆਪਣਾ ਜਿਹੜਾ ਇਹ ਸਰੀਰ ਹੈ ਇਹ ਖਤਮ ਹੋ ਰਿਹਾ। ਇਸ ਦੇਹ ਰੂਪੀ ਘੜੇ ਦੇ ਵਿੱਚੋਂ ਸਾਧ ਸੰਗਤ ਜਿਹੜਾ ਪਾਣੀ ਹੈ ਉਹ ਖਤਮ ਹੋ ਰਿਹਾ। ਮਹਾਰਾਜ ਕਹਿੰਦੇ ਵੀ ਜਿਹੜਾ ਤੇਰਾ ਸਰੀਰ ਹੈ ਇਹ ਦਿਨੋਂ ਦਿਨ ਕਮਜ਼ੋਰ। ਆਪਾਂ ਨਾ ਬੜਾ ਮੈਂ ਸਾਧ ਸੰਗਤ ਜੀ, ਅੱਜ ਮੇਰੇ ਪਰਿਵਾਰ ਦੇ ਕਿਸੇ ਜੀ ਦਾ ਨਾ ਜਨਮ ਦਿਨ ਸੀ, ਮੈਂ ਅੱਜ ਸੋਚੀ ਇਹ ਗੱਲ ਬੈਠ ਕੇ, ਆ ਜਨਮ ਦਿਨ 'ਤੇ ਸਵੇਰੇ ਅੰਮ੍ਰਿਤ ਵੇਲੇ 3 ਵਜੇ ਅਰਦਾਸ ਕਰਾਈ, ਅਰਦਾਸ ਕਰਾਈ ਅਤੇ ਅਰਦਾਸ ਦੀ ਪਰਚੀ 'ਤੇ ਲਿਖਵਾਇਆ ਵੀ ਜਾਂਚਿਆ ਵੀ ਕੈਸਾ ਇਹ ਸੰਸਾਰ, ਕੈਸੀ ਇਹ ਖੇਡ ਹੈ, ਵੀ ਆਪਾਂ ਦੁਨੀਆਂ ਦੇ ਵਿੱਚ ਸਾਡੇ ਜਦੋਂ ਕੋਈ ਸਾਡੀ ਚੀਜ਼ ਵੱਧਦੀ ਹੈ ਆਪਾਂ ਫਿਰ ਖੁਸ਼ੀ ਮਨਾਉਂਦੇ ਹਾਂ, ਇੱਥੇ ਤਾਂ ਦਿਨੋਂ ਦਿਨ ਉਮਰ ਘੱਟ ਰਹੀ ਹੈ ਅਤੇ ਆਪਾਂ ਉਹਦੀ ਵੀ ਖੁਸ਼ੀ ਮਨਾਈ ਜਾਂਦੇ ਹਾਂ। ਗੱਜ ਕੇ ਆਖੋ ਸਤਿਨਾਮ ਸ੍ਰੀ, ਵੀ ਦਿਨੋਂ ਦਿਨ ਉਮਰ ਜਿਹੜੀ ਘੱਟਦੀ ਜਾਂਦੀ ਹੈ, ਇਸ ਕਰਕੇ ਸਾਡਾ ਜਿਹੜਾ ਸਰੀਰ ਹੈ ਨਾ ਸਾਧ ਸੰਗਤ ਜੀ, ਨੈਨੋ ਨੀਰ ਬਹਿ ਤਨ ਕੀਨਾ ਕੇਸ ਭਏ ਦੁੱਧਵਾਨੀ ਰੂਤਾ ਕੰਠ ਸ਼ਬਦ ਨਹੀਂ ਉਚਰਾ ਕਰੇ ਪਰਾਨੀ, ਭਾਈ ਕੀ ਕਰੇਗਾ ਸੱਜਣਾ। ਆਪਾਂ ਕਹਿ ਦਿੰਦੇ ਹਾਂ ਵੀ ਮੇਰਾ ਸਰੀਰ ਦਿਨੋਂ ਦਿਨ ਜਵਾਨ ਹੋ ਰਿਹਾ, ਨਹੀਂ ਸਾਧ ਸੰਗਤ ਜੀ ਸਰੀਰ ਜਵਾਨ ਨਹੀਂ ਹੋ ਰਿਹਾ, ਸਰੀਰ ਦਿਨੋਂ ਦਿਨ ਖਤਮ ਹੋ ਰਿਹਾ, ਸਰੀਰ ਦਿਨੋਂ ਦਿਨ ਤੇਰਾ ਸ਼ਮਸ਼ਾਨ ਘਾਟ ਬਣ ਜਾ ਰਿਹਾ, ਤੇਰੇ ਸਰੀਰ ਚੋਂ ਪਤਾ ਨਹੀਂ ਕਿਸ ਦਿਨ ਇਹ ਪੁਰਾਣਾ ਰੂਪੀ ਜਿਹੜਾ ਪੰਛੀ ਹੈ ਇਹਨੇ ਉੱਡ ਜਾਣਾ ਤੇ ਤੇਰੀ ਉਮਰ ਜਿਹੜੀ ਹੈ 10-40 ਪੁਰ ਹੋਏ 85 ਪੱਖ ਸੈ 60 ਕਹਿ ਬੋਡੀ ਪਾ ਆਵੇ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ 90 ਕਾ ਸਹਿਜਾਸਣੀ ਮੂਲ ਨਾ ਜਾਣਾ ਅਪ ਬਲ ਟੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਤਬਲਾ। ਆਹ ਸਾਡੀ ਉਮਰ ਹੈ, ਆ ਸਕਤੀ ਆ 30 ਵਰਸ਼ ਕਰ ਦੇਵ ਨਾ ਪੋਏ, ਸਾਡੀ ਸਾਧ ਸੰਗਤ ਜੀ ਸਾਡੀ ਉਮਰ ਹੈ। ਇਸ ਕਰਕੇ ਸਾਧ ਸੰਗਤ ਜੀ ਸਾਡਾ ਇਹ ਜਿਹੜਾ ਸਰੀਰ ਹੈ ਆਪਾਂ ਸੋਚ ਰਹੇ ਹਾਂ, ਪਰ ਸੱਤ ਜਾਣਿਓ ਦਿਨ ਦਿਨ ਛਿਣ ਛਿਣ ਕਰਕੇ ਸਾਧ ਸੰਗਤ ਜੀ ਆਪਾਂ ਮੌਤ ਦੇ ਨੇੜੇ ਸਾਧ ਸੰਗਤ ਦੀ ਜਾ ਰਹੇ ਹਾਂ। ਇਸ ਗੱਲ ਨੂੰ ਧਿਆਨ 'ਚ ਰੱਖਿਓ, ਜੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨਾਲ ਤੁਰੇ ਜਾਂਦੇ ਸੀ, ਪਾਤਸ਼ਾਹ ਦੇ ਨਾਲ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸਨ। ਇਕਾਗਰਤਾ ਬਣਾਓ, ਉਚਾਰਨ ਕਰੋ ਸਤਨਾਮ ਸ੍ਰੀ। ਭਾਈ ਬਾਲਾ ਸਾਹਿਬ ਅਤੇ ਭਾਈ ਮਰਦਾਨਾ ਜੀ ਸਨ। ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਤੁਰੇ ਜਾਂਦੇ, ਭਾਈ ਬਾਲੇ ਨੂੰ ਕਿੰਨਾ ਕੁ ਨਜ਼ਦੀਕ ਸਮਝ ਨੇੜੇ, ਭਾਈ ਬਾਲਾ ਕਹਿੰਦੇ ਪਾਤਸ਼ਾਹ ਮੈਂ ਅੱਜ ਦਾ ਜਿਹੜਾ ਇਹ ਸੂਰਜ

0: ਸਤਸੰਗਤ ਜੀ ਵੀ ਇਹਦੇ ਨਾਲ ਜਿਹੜਾ ਹੈ ਮੇਰਾ ਵੀ ਨਿਰਵਾਹ ਹੋ ਜਾਵੇ। ਗੌਰ ਕਰਨਾ ਸਤਸੰਗਤ ਜੀ, ਜਿਸ ਵੇਲੇ ਉਹ ਮਾਸ ਦਾ ਟੁਕੜਾ ਉਸ ਬਾਜ ਨੂੰ ਪਾਇਆ ਜਾਂਦਾ ਤੇ ਸਤਸੰਗਤ ਉਹ ਬਾਜ ਜਿਹੜਾ ਉਹਨੂੰ ਝਾਟਲੀ ਭਾਵ ਝਪੱਟਾ ਮਾਰਦਾ ਜਾਂਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਵੇਂ ਉਹ ਬਾਜ ਝਪੱਟਾ ਮਾਰਦਾ ਤੇ ਜਿਹੜਾ ਉਹ ਸ਼ਿਕਾਰੀ ਹੈ ਉਹ ਫਿਰ ਉਹ ਮਾਸ ਦਾ ਟੁਕੜਾ ਫਿਰ ਉਸੇ ਝੋਲੀ ਦੇ ਵਿੱਚ ਪਾ ਲੈਂਦਾ ਜਿੱਥੋਂ ਉਹਨੇ ਕੱਢਿਆ ਸੀ, ਪਿੱਛੇ ਕਰ ਲੈਂਦਾ ਉਹ ਕਈ ਵਾਰ ਫਿਰ ਬਾਜ ਨੂੰ ਖਵਾਉਂਦਾ ਨਹੀਂ। ਇਸੇ ਤਰ੍ਹਾਂ ਤੇਰਾ ਜਿਹੜਾ ਪਰਿਵਾਰ ਹੈ ਸਾਰਾ ਉਹ ਸ਼ਿਕਾਰੀ ਬਣਿਆ ਹੋਇਆ ਤੇ ਤੈਨੂੰ ਉਹ ਬਾਜ ਦੀ ਨਿਆਈ ਕਦੇ ਇੱਧਰ ਭਜਾਉਂਦੇ ਨੇ ਕਦੇ ਇੱਧਰ ਭਜਾਉਂਦੇ ਨੇ, ਉਹ ਤੇਰੇ ਕੋਲੋਂ ਸ਼ਿਕਾਰ ਕਰਦੇ ਨੇ, ਸ਼ਿਕਾਰ ਕਰਵਾ ਕੇ ਫਿਰ ਜਿਹੜਾ ਤਾਮਾ ਤਾਮਾ ਸਤਸੰਗਤ ਇੱਕ ਮਾਸ ਹੁੰਦਾ, ਮਾਸ ਨੂੰ ਕਿਹਾ ਜਾਂਦਾ ਤਾਮਾ ਭੋਜਨ ਕਿਹਾ ਜਾਂਦਾ ਜਿਹੜਾ ਪੰਛੀ ਨੂੰ ਖੁਆ ਜਾਂਦਾ। ਕਹਿੰਦੇ ਇਸੇ ਤਰ੍ਹਾਂ ਉਹ ਬੰਦਿਆ ਤੈਨੂੰ ਤੇਰਾ ਪਰਿਵਾਰ ਥੋੜ੍ਹਾ ਜਿਹਾ ਤਾਮਾ ਦੇ ਦਿੰਦਾ, ਭੋਜਨ ਦੇ ਦਿੰਦਾ, ਤੂੰ ਫਿਰ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇੜਾ ਤੇਰੇ ਜੀ ਪਹਿਲੀ ਜੈ। ਕਹਿੰਦੇ ਫਿਰ ਤੂੰ ਜਦੋਂ ਕਮਾ ਕੇ ਲਿਆਉਣਾ ਇਕੱਠਾ ਕਰਕੇ ਉਹ ਰੱਖ ਲੈਂਦੇ ਨੇ, ਉਸੇ ਇਕੱਠੇ ਦੇ ਵਿੱਚੋਂ ਤੈਨੂੰ ਥੋੜ੍ਹਾ ਜਿਹਾ ਨਿਰਵਾਹ ਕਰਨ ਵਾਸਤੇ ਦੇ ਦਿੰਦੇ ਨੇ, ਤੂੰ ਫਿਰ ਅੱਗੇ ਚਲਾ ਜਾਂਦਾ ਸ਼ਿਕਾਰ ਕਰਨ ਵਾਸਤੇ। ਇਸ ਕਰਕੇ ਉਹੀ ਲੈ ਉੱਥੋਂ ਹੀ ਤੂੰ ਚੁੱਕਦਾ, ਉੱਥੇ ਹੀ ਲਿਆ ਕੇ ਧਰੀ ਜਾਂਦਾ। ਇਹ ਤੇਰਾ ਜਿਵੇਂ ਬਾਸਾ ਮਾਸ ਹੈ ਉਹ ਬਾਜ ਵਾਲਾ ਹਾਲ ਤੇਰਾ ਹੋ ਰਿਹਾ ਹੈ।
1: ਦੇਵਨ ਹਾਰ ਵਿਸਾਰਿਓ ਅੰਧਲੇ ਜੂ ਸਫਰੀ ਉਧਰ ਬਹਰਾ ਬਹਿ ਹਾਟਲੀ।
0: ਕਹਿੰਦੇ ਦੇਵਨ ਹਾਰ ਵਿਸਾਰਿਓ ਅੰਧਲੇ, ਕਹਿੰਦੇ ਉਹ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ ਦੇ ਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਕਹਿੰਦੇ ਉਹ ਜਿਹੜਾ ਦੱਦਾ ਦਾਤਾ ਹੈ, ਕਹਿੰਦੇ ਦੇਵਨ ਹਾਰ ਵਿਸਾਰਿਓ, ਕਿਉਂਕਿ ਸਾਧ ਜੀ ਸਾਡੀ ਇਹ ਮਨੁੱਖ ਦੀ ਤਸੀਰ ਹੈ ਵੀ ਦਾਤ ਪਿਆਰੀ ਵਿਸਰਿਆ ਦਾਤਾਰਾ। ਜਦੋਂ ਸਾਨੂੰ ਦਾਤ ਮਿਲ ਜਾਂਦੀ ਹੈ ਆਪਾਂ ਦਾਤਾਰ ਨੂੰ ਭੁੱਲ ਜਾਂਦੇ ਹਾਂ, ਪਰ ਇੱਕ ਗੱਲ ਨੂੰ ਹਮੇਸ਼ਾ ਚੇਤੇ ਰੱਖਿਆ ਕਰੋ ਵੀ ਉਹ ਜਿਹੜਾ ਅਕਾਲ ਪੁਰਖ ਹੈ ਉਹ ਜਿਹੜਾ ਸਾਨੂੰ ਦਾਤਾਂ ਦਿੰਦਾ, ਦਸ ਵਸਤੂ ਲੇ ਪਾਛੈ ਭਾਵੈ, ਏਕ ਵਸਤ ਕਾਰਨ ਬਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰ ਲੈ ਤਉ ਮੂੜਾ ਕਹੁ ਕਹਾ ਕਰੇ। ਕਹਿੰਦੇ ਉਹ ਪਰਮੇਸ਼ਰ ਜਿਹੜਾ ਤੈਨੂੰ ਦਸ ਵਸਤੂਆਂ ਦੇ ਰਿਹਾ, ਦਾਤਾਂ ਦੇ ਰਿਹਾ, ਉਹ ਤੇਰੇ ਕੋਲੋਂ ਦਸੇ ਖੋਲੇ ਇੱਕ ਵੀ ਨਾ ਦੇਵੇ ਤੂੰ ਉਹਦਾ ਕੁਝ ਵਿਗਾੜ ਨਹੀਂ ਸਕਦਾ। ਇਸ ਕਰਕੇ ਜੇ ਤੈਨੂੰ ਉਹ ਦਾਤਾਂ ਦੇਣ ਵਾਲਾ ਪਰਮੇਸ਼ਰ ਜਿਹੜਾ ਉਹਨੂੰ ਕਦੇ ਵਿਸਾਰਿਆ ਨਾ ਕਰੋ, ਜੇ ਉਹਨੇ ਪਿਆ ਕਰੋ, ਜਿਹਨੇ ਰਿਜਕ ਦਿੱਤਾ ਸ਼ੁਕਰ ਕਰਿਆ ਕਰੋ, ਜਿਹਨੇ ਗੁਰਸਿੱਖੀ ਜੀਵਨ ਦਿੱਤਾ ਸ਼ੁਕਰ ਕਰਿਆ ਕਰੋ, ਜਿਹਨੇ ਸੋਹਣਾ ਸਰੀਰ ਦਿੱਤਾ ਸ਼ੁਕਰ ਕਰਿਆ ਕਰੋ। ਸਾਧ ਸੰਗਤ ਜੀ ਮੈਂ ਬੇਨਤੀ ਕਰਾਂ ਜਦੋਂ ਅੰਮ੍ਰਿਤ ਵੇਲੇ ਤੁਸੀਂ ਇੱਥੋਂ ਲੰਘਦੇ ਹੋ ਇਸ ਰੋਡ ਦੇ ਉੱਪਰ ਸੈਂਕੜੇ ਭਿਖਾਰੀ ਪਰਮੇਸ਼ਰ ਦਾ ਨਾਮ ਲੈ ਕੇ ਭੀਖ ਮੰਗਦੇ ਹੁੰਦੇ ਨੇ, ਉਹਨਾਂ ਵੱਲ ਵੇਖ ਕੇ ਪਰਮੇਸ਼ਰ ਦਾ ਧੰਨਵਾਦ, ਉਹ ਪਰਮੇਸ਼ਰ ਦਾ ਧੰਨਵਾਦ ਕਰਿਆ ਕਰੋ। ਅਕਾਲ ਪੁਰਖ ਕੀ ਹੋਇਆ ਜੇ ਅੱਧੀ ਰੋਟੀ ਮੈਨੂੰ ਘੱਟ ਮਿਲਦੀ ਪਈ ਹੈ ਪਰ ਮੈਨੂੰ ਤੂੰ ਸਰੀਰ ਤੇ ਨਰੋਆ ਦਿੱਤਾ। ਮੈਂ ਬੇਨਤੀ ਕਰਾਂ ਜੇਕਰ ਕਿਸੇ ਨੇ ਰੱਬ ਵੇਖਣਾ, ਮਾਫ ਕਰਨਾ, ਗੁਰੂ ਘਰਾਂ 'ਚ ਤਾਂ ਰੱਬ ਤੁਸੀਂ ਵੇਖਣ ਜਾਂਦੇ ਹੋ, ਪਰ ਜੇਕਰ ਸੱਚੀ ਤੁਹਾਨੂੰ ਕਿਤੇ ਰੱਬ ਵੇਖਣਾ ਕਿਤੇ ਦਿਲ ਕਰੇ, ਰੱਬ ਚੇਤੇ ਕਰਨ ਦਾ ਮਨ ਕਰੇ, ਮੈਂ ਬੇਨਤੀ ਕਰਾਂ ਪੀ ਜੀ ਆਈ ਹਸਪਤਾਲ ਚਲੇ ਜਾਇਓ, ਉੱਥੇ ਓ ਪੀ ਡੀ ਚਲੇ ਜਾਇਓ। ਜਦੋਂ ਉਸ ਓ ਪੀ ਡੀ 'ਚ ਜਾ ਕੇ ਤੁਸੀਂ ਲੋਕਾਂ ਦੇ ਹਾਲਾਤ ਵੇਖੋਗੇ ਕਿਵੇਂ ਬਿਮਾਰੀ ਨਾਲ ਮਰਦੇ ਪਏ ਨੇ, ਕਿਵੇਂ ਉੱਥੇ ਹਾਏ ਹਾਏ ਕਰਲਾਉਂਦੇ ਪਏ ਨੇ, ਤੁਹਾਨੂੰ ਆਪਣਾ ਦੁੱਖ ਬਹੁਤ ਛੋਟਾ ਲੱਗੇਗਾ, ਤੁਹਾਨੂੰ ਆਪਣੀ ਤਕਲੀਫ ਬਹੁਤ ਛੋਟੀ ਲੱਗੇਗੀ, ਤੇ ਫਿਰ ਤੁਸੀਂ ਉਸ ਪਰਮੇਸ਼ਰ ਦਾ ਧੰਨਵਾਦ ਕਰੋਗੇ ਮੇਰੇ ਮਾਲਕਾ ਤੂੰ ਮੈਨੂੰ ਜਿੱਥੇ ਰੱਖਿਆ ਚੰਗਾ ਰੱਖਿਆ। ਇਸ ਕਰਕੇ ਆਪਾਂ ਉਸ ਪਰਮੇਸ਼ਰ ਹਾਰ ਉਹ ਜਿਹੜਾ ਸਾਧ ਸੰਗਤ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਜਿਹਨੇ ਸਾਧ ਸੰਗਤ ਦੀ ਜਿਹਨੇ ਸਾਨੂੰ ਨਾਮ ਦਿੱਤਾ, ਸਿਰ ਦਿੱਤਾ, ਬਾਣੀ ਦਿੱਤਾ, ਬਾਣਾ ਦਿੱਤਾ, ਮਹਾਰਾਜ ਕਹਿੰਦੇ ਦੇਵਨ ਹਾਰ ਵਿਸਾਰਿਓ ਅੰਧਲੇ, ਆਪਾਂ ਉਹਨੂੰ ਵਿਸਾਰ ਦਿੱਤਾ। ਕਿਵੇਂ ਵਿਸਾਰਿਆ? ਜਿਉਂ ਸਫਰੀ ਉਧਰ ਭਰੈ ਬਹਿ ਹਾਟਲੀ, ਜਿਵੇਂ ਸਾਧ ਸੰਗਤ ਜੀ ਸਫਰੀ ਸਫ਼ਰ ਕਰਨ ਵਾਲੇ ਨੂੰ ਵੀ ਕਿਹਾ ਗਿਆ। ਜਿਵੇਂ ਸਫ਼ਰ ਕਰਨ ਵਾਲਾ ਸਫ਼ਰ ਕਰਦਾ ਹੈ, ਰਸਤੇ 'ਚ ਕਿਸੇ ਹੱਟ 'ਤੇ ਬਹਿ ਕੇ ਉੱਥੇ ਪ੍ਰਦਾ

ਸਮੁੰਦਰ ਦੇ ਵਿੱਚ ਵਿਸ਼ਿਆਂ ਵਿਕਾਰਾਂ ਦਾ ਸਾਹ ਸੰਗਤ ਜਿਹੜੀ ਮੱਛੀ ਹੈ ਸਫਰੀ ਉਹਦਾ ਸ਼ਿਕਾਰ ਕਰਨ ਤੇ ਸਾਹ ਸੰਗਤ ਜੀ ਲੱਗੇ ਹੋਏ ਆ, ਪਰ ਉਹ ਉਹਨੂੰ ਵਿਸਾਰ ਦਿੱਤਾ।

0: ਪਾਟਲੀ
1: ਸਾਧ ਸੰਗਤ ਸਾਡਾ ਜਿਹੜਾ ਹੈ ਸਾਧ ਵਿਕਾਰ ਵਿਕਾਰ ਝੂਠ ਰਸ ਆਪਾਂ ਜਿਹੜਾ ਨਾ ਸਵਾਦਾਂ ਦੇ ਵਿੱਚ ਲੱਗੇ ਹੋਏ ਹਾਂ ਸਵਾਦਾਂ 'ਚ ਖੱਚੇ ਧੋਏ ਪਏ ਹਾਂ ਸਾਧ ਸੰਗਤ ਮੈਂ ਗਿਆਨੀ ਜੀ ਸਾਹਮਣੇ ਬੈਠੇ ਨੇ ਅਸੀਂ ਕੱਲ੍ਹ ਪਰਸੋਂ ਇਸ ਗੱਲ 'ਤੇ ਵਿਚਾਰ ਕਰਦੇ ਸੀ ਵੀ ਬੰਦਾ ਜਿਹੜਾ ਨਾ

0: ਝੂਠ ਦਾ ਵੀ ਰਸ ਹੈ, ਕਈ ਬੰਦਿਆਂ ਨੂੰ ਝੂਠ ਬੋਲ ਬੋਲ ਕੇ ਵੀ ਬੜਾ ਰਸ ਆਉਂਦਾ। ਆਪਾਂ ਇਸ ਵਿਕਾਰ ਦੇ ਵਿੱਚ ਫਸੇ ਹੋਏ ਹਾਂ, ਜਹ ਜਾਣੋ ਤਹ ਭੀਰ ਪਾਟਲੀ, ਪਰ ਇਸ ਗੱਲ ਨੂੰ ਜਾਣਨਾ ਕਰੋ ਸਾਹ ਸੰਗਤ ਜੀ, ਜਿਸ ਰਸਤੇ ਆਪਾਂ ਜਾਣਾ ਖੰਡੇ ਧਾਰ ਗਲੀ ਅਤ ਭੀੜੀ, ਸਾਹ ਸੰਗਤ ਉੱਥੇ ਸਾਨੂੰ ਜਿਵੇਂ ਤਿਲ ਨੂੰ ਪੀੜਿਆ ਜਾਂਦਾ ਸਾਹ ਸੰਗਤ, ਉਸੇ ਤਰ੍ਹਾਂ ਸਾਨੂੰ ਉਸ ਗਲੀ ਵਿੱਚ ਜਦੋਂ ਭੀੜੀ ਗਲੀ 'ਚ ਲੰਘਣਾ ਸਾਨੂੰ ਕੋਲੂ 'ਚ ਪਾ ਕੇ ਜਿਵੇਂ ਤਿਲਾਂ ਨੂੰ ਪੀੜਿਆ ਜਾਂਦਾ ਤੇਲ ਕੱਢਿਆ ਜਾਂਦਾ, ਉਸੇ ਤਰ੍ਹਾਂ ਬੰਦਿਆ ਤੈਨੂੰ ਉਸ ਭੀੜੀ ਗਲੀ ਜਦੋਂ ਲੰਘਿਆ ਉਸ ਕੋਲੂ 'ਚ ਪਾ ਕੇ ਤੈਨੂੰ ਪੀੜਿਆ ਜਾਣਾ। ਇਸ ਕਰਕੇ ਸਾਹ ਸੰਗਤ ਜੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ ਸਾਹ ਸੰਗਤ ਜੀ, ਕਈ ਵਿਦਵਾਨ ਕਹਿੰਦੇ ਨੇ ਇਹ ਰਸ ਛੱਡੇ ਉਹ ਰਸ ਆਵਾ, ਜਦੋਂ ਆਪਾਂ ਜਦੋਂ ਕਿਸੇ ਦੂਜੇ ਬਾਣੀ ਦੇ ਰਸ ਨੂੰ ਲੈਣਾ ਨਾ, ਅਤੇ ਬਾਣੀ ਦੇ ਰਸ ਨੂੰ ਲੈਣ ਵਾਸਤੇ ਸਾਨੂੰ ਸੰਸਾਰੀ ਰਸਾਂ ਨੂੰ ਤਿਆਗਣਾ ਪਏਗਾ। ਮੈਂ ਬੜਾ ਹੈਰਾਨ ਹੋ ਜਾਂਦਾ, ਡਾਕਟਰ ਦੇ ਕਹਿਣ 'ਤੇ ਰਸ ਛੱਡ ਦਿੰਦੇ ਆਪਾਂ, ਸ਼ੁਗਰ ਹੋ ਗਈ, ਡਾਕਟਰ ਨੇ ਕਿਹਾ ਮਿੱਠਾ ਨਹੀਂ ਜੇ ਖਾਣਾ, ਧਿਆਨ ਦਿਓ ਜੇ ਡਾਕਟਰ ਦੀ ਮੰਨ ਲਈ ਆਪਾਂ, ਬੀਪੀ ਵਧਿਆ, ਡਾਕਟਰ ਨੇ ਕਿਹਾ ਆਹ ਨਮਕ ਦਾ ਜਾਂ ਫਲਾਣੀ ਚੀਜ਼ ਦਾ ਪਰਹੇਜ਼ ਕਰਨਾ, ਆਪਣਾ ਕੋਲੈਸਟਰੋਲ ਵੱਧ ਗਿਆ, ਡਾਕਟਰ ਨੇ ਕਹਿਤਾ ਸੱਜਣਾ ਘਿਓ ਨਾ ਖਾਈ ਪਰਹੇਜ਼ ਕਰੀ, ਆਪਾਂ ਡਾਕਟਰ ਦੀ ਮੰਨ ਲਈ। ਪਰ ਜਿਹੜੇ ਪਿਓ ਨੇ ਮੇਰਾ ਵੈਦ ਗੁਰੂ ਗੋਬਿੰਦਾ, ਜਿਸ ਪਿਓ ਨੇ ਸਾਨੂੰ ਸਮਝਾਇਆ ਸੀ ਇਹ ਰਸਨਾ, ਤੂੰ ਅੰਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕੀਤਾ ਜਿੱਚਰ ਹਰ ਰਸ ਪੱਲੈ ਨਾ ਪਾਏ। ਸਾਧ ਸੰਗਤ ਜਦੋਂ ਤੱਕ ਅਸੀਂ ਉਹ ਨਾਮ ਦੇ ਰਸ ਨੂੰ ਪੱਲੇ ਦੇ ਵਿੱਚ ਨਹੀਂ ਬੰਨਦੇ, ਇਹ ਜੀਵ ਦਾ ਰਸ ਸਾਧ ਸੰਗਤ ਸਾਡਾ ਕਦੇ ਨਹੀਂ ਜਾਣਾ। ਇਸ ਕਰਕੇ ਸਾਧ ਸੰਗਤ ਜੀ ਇਸ ਜੀਵ ਦੇ ਰਸ ਨੂੰ ਡਾਕਟਰਾਂ ਦੇ ਕਹਿਣ 'ਤੇ ਕੰਟਰੋਲ ਨਾ ਕਰੋ, ਗੁਰੂ ਸਾਹਿਬ ਦੇ ਕਹਿਣ 'ਤੇ ਕੰਟਰੋਲ ਕਰੋ। ਜਦੋਂ ਗੁਰੂ ਸਾਹਿਬ ਦੇ ਕਹਿਣ 'ਤੇ ਕੰਟਰੋਲ ਕਰੋਗੇ ਤੁਹਾਨੂੰ ਮਿੱਠਾ ਵੀ ਨਹੀਂ ਛੱਡਣਾ ਪੈਣਾ, ਤੁਹਾਨੂੰ ਲੂਣ ਵੀ ਨਹੀਂ ਛੱਡਣਾ ਪੈਣਾ, ਤੁਹਾਨੂੰ ਘਿਓ ਵੀ ਨਹੀਂ ਛੱਡਣਾ ਪੈਣਾ। ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ, ਪੜ੍ਹੋ ਬਾਣੀ ਨੂੰ, ਮਹਾਰਾਜ ਕਹਿੰਦੇ ਤੂੰ ਖਾਂਦਿਆਂ ਪੀਂਦਿਆਂ ਵਿੱਚ ਹੋਵੇ ਮੁਕਤ, ਕਹਿੰਦੇ ਤੂੰ ਹੱਸੇਗਾ ਵੀ, ਤੂੰ ਖਾਵੇਂਗਾ ਵੀ, ਤੂੰ ਪਹਿਨੇਗਾ ਵੀ, ਤੂੰ ਜੀਵੇਂਗਾ ਵੀ, ਕਹਿੰਦੇ ਇਹ ਸਾਰਾ ਕੁਝ ਕਰਦਿਆਂ ਤੂੰ ਜੀਵਨ ਮੁਕਤ ਹੋ ਜਾਏਗਾ। ਗੱਜ ਕੇ ਆਖੋ ਸਤਨਾਮ ਸ੍ਰੀ। ਪਰ ਵੈਦ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਾਂ ਜਦੋਂ ਤੱਕ ਵੈਦ ਨਹੀਂ ਸਮਝਦੇ ਉਦੋਂ ਤੱਕ ਸਾਡਾ ਉਧਾਰ ਨਹੀਂ ਹੋਣਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੇ ਜਾਣੋ ਇਹ ਜਾਣਨਾ ਕਰ ਵੀ ਭੀਰ ਬਾਟਲੀ ਵੀ ਪਾਟਲੀ ਵੀ ਬੜੀ ਭੀੜੀ ਗਲੀ ਦੇ ਵਿੱਚੋਂ ਲੰਘਣਾ ਪੈਣਾ ਹੈ।
1: ਨਾਨਕ ਸਮਝ ਰੇ ਆਨੇ ਆਜ ਕਾਲ ਖੁਲੇ ਤੇਰੀ ਗਾਂਠ।
0: ਕਹਿੰਦੇ ਇਹ ਭਾਈ ਇਹ ਮੇਰੇ ਮਨਾ ਤੂੰ ਇਸ ਗੱਲ ਨੂੰ ਸਮਝਣਾ ਕਰ ਵੀ ਸਮਝ ਰੇ ਆਨੇ ਤੂੰ ਮੂਰਖ ਨਾ ਬਣ, ਆਜ ਕਾਲ ਖੁਲੇ ਤੇਰੀ ਗਾਂਠ ਲਈ ਵੀ ਅੱਜ ਕੱਲ੍ਹ ਤੇਰੀ ਜਿਹੜੀ ਅਪਾਨ ਅਪਾਨ ਦੀ ਗੰਢ ਜਿਹੜੀ ਸਵਾਸਾਂ ਨੂੰ ਮਾਰੀ ਹੋਈ ਹੈ ਇਸ ਗੰਢ ਦਾ ਪਤਾ ਨਹੀਂ ਕਦੋਂ ਖੁੱਲ੍ਹ ਜਾਵੇ, ਪ੍ਰਾਣ ਰੂਪੀ ਪੰਛੀ ਜਿਹੜਾ ਹੈ ਇਹ ਤੇਰੇ ਪੰਜ ਭੌਤਿਕ ਸਰੀਰ 'ਚੋਂ ਉੱਡ ਜਾਵੇ, ਅਤੇ ਜਦੋਂ ਉੱਡ ਗਿਆ ਫਿਰ ਤੂੰ ਚਾਰ

ਕਹਿੰਦੇ ਕਰੋੜਾਂ ਯੋਧੇ ਭਾਵ ਬੜੇ ਬਲਵਾਨ ਸੂਰਮੇ ਹੋਣ ਜਿਨ੍ਹਾਂ ਦਾ ਦੁਨੀਆਂ ਤੇ ਬੜਾ ਵਰਜਸ ਹੋਵੇ ਜਿਹੜਾ ਜਸ ਹੋਵੇ ਤੇ ਕਹਿੰਦੇ ਨੇ ਉੱਥੇ ਉਹਨਾਂ ਦੀ ਇੱਕ ਗੱਲ ਵੀ ਨਹੀਂ ਪੁੱਛੀ ਜਾਂਦੀ ਪਰ ਜਿਹੜੇ ਇਹ ਗੁਰੂ ਸਾਹਿਬ ਤੇਰੇ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਦਰਗਾਹ ਦੇ ਵਿੱਚ ਵੀ ਆਓ ਭਗਤ ਹੁੰਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਨਾਮ ਤੇ ਆਏ ਨੇ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ ਧਰਮ ਰਾਜਾ ਵੀ ਉਹਨਾਂ ਗੁਰੂ ਪਿਆਰਿਆਂ ਨੂੰ ਕਹਿੰਦਾ ਆਓ ਆਪਣੇ ਪੈਰ ਦੀ ਜੁੱਤੀ ਮੇਰੇ ਸੰਘਾਸਨ ਤੇ ਰੱਖ ਕੇ ਜਾਓ ਮੇਰਾ ਸੰਘਾਸਨ ਸਫਲਾ ਹੋ ਜਾਵੇ ਆਪਾਂ ਬਾਣੀ ਪੜ੍ਹਦੇ ਹਾਂ ਨਾ ਕਿਹਨਾਂ ਵਾਸਤੇ ਪੜ੍ਹਦੇ ਹਾਂ

ਕਿਹਨਾਂ ਵਾਸਤੇ ਸਾਧ ਸੰਗਤ ਜੀ? ਜਿਹਨਾਂ ਗੁਹਾਰ ਹੈ ਜਾਣੇ ਹੋ, ਕਿਉਂਕਿ ਗੁਰੂ ਪਿਆਰੇ ਹੋ, ਬਿਨਾਂ ਗੁਰੂ ਤੋਂ ਸਤਿਗੁਰੂ ਬਾਝੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਸਾਧ ਸੰਗਤ ਆਪਾਂ ਜਦੋਂ ਤੱਕ ਨਗੁਰੇ ਹੋ ਕੇ ਤੁਰੇ ਫਿਰਾਂਗੇ, ਸਾਡੇ ਲੋਕ ਵਿੱਚ ਵੀ ਧੱਕੇ ਤੇ ਪਰਲੋਕ ਵਿੱਚ ਵੀ ਧੱਕੇ। ਗੁਰਮੰਤਰ ਹੀਣਸ ਜੋ ਪ੍ਰਾਣੀ ਤਰਗੰਤ, ਜਨਮ ਭ੍ਰਸ਼ਟ ਨੈ ਕੁਕਰੈ ਸੁਕਰੈ ਗਰਦਬੈ ਕਾਕੈ ਸਰਪਨੈ ਤੁਲਖ ਲੈ। ਕਹਿੰਦੇ ਜਿਹੜਾ ਬੰਦਾ ਗੁਰੂ ਦੇ ਮੰਤਰ ਤੋਂ ਹੀਣਾ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੌਲ ਨਹੀਂ ਛਕੀ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਕੋਲੋਂ ਸਿੱਖੀ ਧਾਰਨ ਕੀਤੀ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਮਾਫ਼ੀ ਮੰਗਦਾ। ਸਾਧ ਸੰਗਤ ਇੱਕ ਬਚਨ ਵਰਤਣ ਲੱਗਾ, ਕੋਈ ਬੰਦਾ ਜਿਹਨੇ ਕੇਸ ਕਟਾਏ ਹੋਣ, ਕੋਈ ਬੰਦਾ ਜਿਹਨੇ ਅੰਮ੍ਰਿਤ ਨਾਲ ਛਕਿਆ ਹੋਵੇ, ਜੇ ਉਹਨੂੰ ਕੋਈ ਕੁੱਤਾ ਕਹਿ ਕੇ ਆਵਾਜ਼ ਮਾਰੀਏ ਗੁੱਸਾ ਨਾ ਕਰੇ। ਗੁਰੂ ਸਾਹਿਬ ਕਹਿੰਦੇ ਉਹਨੂੰ ਸੂਰ ਕਹਿ ਕੇ ਆਵਾਜ਼ ਮਾਰੋਗੇ ਉਹ ਗੁੱਸਾ ਨਾ ਕਰੇ, ਉਹਨੂੰ ਗੁਰੂ ਸਾਹਿਬ ਕਹਿ ਰਹੇ, ਉਹਨੂੰ ਕਾਂ ਕਹਿ ਕੇ ਆਵਾਜ਼ ਮਾਰੋਗੇ ਉਹ ਗੁੱਸਾ ਨਾ ਕਰੇ, ਉਹ ਗੁਰੂ ਸਾਹਿਬ ਕਹਿੰਦੇ ਨੇ। ਉਹਨੂੰ ਸੱਪ ਕਹਿ ਕੇ ਆਵਾਜ਼ ਮਾਰੋਗੇ ਉਹ ਸੱਜਣਾ ਗੁੱਸਾ ਨਾ ਕਰੀ, ਤੈਨੂੰ ਗੁਰੂ ਸਾਹਿਬ ਕਹਿ ਰਹੇ ਨੇ। ਜੇ ਉਹਨੂੰ ਮੂਰਖ ਕਹਿ ਕੇ ਆਵਾਜ਼ ਮਾਰੋਗੇ ਨਗੁਰੇ ਬੰਦੇ ਨੂੰ, ਉਹ ਗੁੱਸਾ ਨਾ ਕਰੇ, ਉਹਨੂੰ ਗੁਰੂ ਸਾਹਿਬ ਕਹਿ ਰਹੇ ਨੇ। ਇਹ ਗੱਲ ਵੱਲ ਧਿਆਨ ਦੇਣਾ। ਇਸ ਕਰਕੇ ਸਾਧ ਸੰਗਤ ਜੀ, ਸਾਨੂੰ ਗੁਰੂ ਸਾਹਿਬਾਨਾਂ ਨੇ, ਧੰਨ ਗੁਰੂ ਸੱਚੇ ਪਾਤਸ਼ਾਹ ਜੀ ਨੇ, ਜੋ ਅੰਮ੍ਰਿਤ ਖੰਡੇ ਕੋ ਲੈ ਹੈ ਗੁਰ ਕੇ ਸੋ ਜਹਾਜ਼ ਚੜ੍ਹ ਜਹ। ਸਾਧ ਸੰਗਤ ਜੀ, ਉਹ ਬੰਦਾ ਗੁਰੂ ਕੇ

ਕਰਤਾ

गुरु गोबिंद

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Shout out to the man. Shout out to the man.

Thank you.

ਮੈਂ ਸਾਲ ਰੱਬ ਦਾ ਮੰਨਦੀ।

Thank you.

ਸਤਿ ਸ਼੍ਰੀ ਅਕਾਲ।

तू ही

ਸੂਰਜ ਸੂਰਜ ਚੰਦਰਮਾ ਵਧੀਆ ਚੰਦਰ ਵਧੀਆ ਕਰਦਾ ਹੈ।

ਉਠੇ ਆਰੇ ਨਾਰੇ ਹੋਏ ਕੇ ਫਿਰ ਆਖ ਮੈਂ ਮਿਲਾਹਿੰਗੇ, ਜੈਸੇ ਇੱਕ ਦੂਰ ਤੇ ਅਨੇਕ ਦੂਰ ਪੂਰਤ ਹੈ, ਦੂਰ ਕੇ ਕਨੁਕਾ ਫਿਰ ਦੂਰ ਹੀ ਸਮਾਹਿੰਗੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ, ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹਿੰਗੇ। ਕਿਤੇ ਕੱਛ ਮੱਛ ਕਿਤੇ ਉਨ ਕੋ ਕਰਤ ਫਜ, ਕਿਤੇ ਅਚ ਵਚ ਹੋਏ ਸਭ ਪਚ ਉੱਡ ਜਾਹਿੰਗੇ, ਕਿਤੇ ਨਭ ਬੀਜ ਅਚ ਪਚ ਕੋ ਕਰੇਂਗੇ ਫਜ, ਕਿਤੇ ਪ੍ਰਤਚ ਹੋਏ ਬਚਾਏ ਖਾਏ ਜਾਹਿੰਗੇ। ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ, ਕਾਲ ਕੇ ਬਣਾਏ ਸਵੈ ਕਾਲ ਹੀ ਚਬਾਹਿੰਗੇ। ਤੇਜ ਜਿਉ ਤੇਜ ਮੈਂ ਤੇਜ ਜੈਸੇ ਤੇਜ ਰੀਨ, ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹਿੰਗੇ। ਕੂਕਤ ਫਿਰਤ ਕਿਤੇ ਰੋਵਤ ਮਰਤ, ਕਿਤੇ ਜਲ ਮੈਂ ਡੁਬਤ ਕਿਤੇ ਆਗ ਮੈਂ ਜਰਤ ਹੈ, ਕਿਤੇ ਗੰਗ ਪਾਸੀ ਕਿਤੇ ਮਦੀਨਾ ਮੱਕਾ ਨਿਵਾਸੀ, ਕਿਤੇ ਉਦਾਸੀ ਕੇ ਬ੍ਰਹਮਾਈ ਫਿਰਤ ਹੈ। ਕਰਵਤ ਸਹਤ ਕਿਤੇ ਵੂ ਮੈਂ ਗੜਤ, ਕਿਤੇ ਸੂਆ ਪੇ ਚੜਤ ਕਿਤੇ ਦੁੱਖ ਕੋ ਫਰਤ ਹੈ, ਗੈਨ ਮੈਂ ਉੜਤ ਕਿਤੇ ਜਲ ਮੈਂ ਰਹਤ, ਕਿਤੇ ਗਿਆਨ ਕੇ ਬਹੀਨ ਜਗ ਜਾ

ਜੇ ਸਤਰ ਮਿੱਤਰ ਨਹੀਂ ਜਨਮ ਜਾਤ ਜਿਹੇ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜਿਹ ਕਰਮ ਭਰਮ ਨਹੀਂ ਧਰਮ ਧਿਆਨ ਜਿਹ ਨੇਹ ਗੇਹ ਨਹੀਂ ਵਿਉਤਬਾਨ ਜਿਹ ਜਾਤ ਪਾਤ ਨਹੀਂ ਸਤਰ ਮਿੱਤਰ ਜਿਹ ਨੇਹ ਗੇਹ ਨਹੀਂ ਚਿੰਨ ਚਿੱਤਰ ਜਿਹ ਰੰਗ ਰੂਪ ਨਹੀਂ ਰਾਗ ਰੇਖ ਜਿਹ ਜਨਮ ਜਾਤ ਨਹੀਂ ਭਰਮ ਵੇਖ ਜਿਹ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿੱਤਰ ਮਾਤ ਜਿਹ ਨਾਮ ਥਾਮ ਨਹੀਂ ਭਰਗ ਪਿਆਤ ਜਿਹ ਰੋਗ ਸੋਗ ਨਹੀਂ ਸਤਰ ਸਾਧ ਜਿਹ ਤਰਾਸ ਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਗ ਨਹੀਂ ਜੋਗ ਜੁਗਤ ਜਿਹ ਤਰਾਸ ਆਸ ਨਹੀਂ ਭੂਮ ਭੁਗਤ ਜਿਹ ਕਾਲ ਬਿਆਲ ਕੱਟਿਓ ਨੰਗ ਅੱਛਾ ਸਰੂਪ ਅਖੈ ਅਭੰਗ ਜਿਹ ਨੇਤ ਨੇਤ ਉਚਰੰਤ ਵੇਦ ਜਿਹ ਅਲਖ ਰੂਪ ਕਥਤ ਕਤੇਬ ਜਿਹ ਅਲਖ ਰੂਪ ਆਸਨ ਅਡੋਲ ਜਿਹ ਅਮਿਤ ਤੇਜ ਅਛੈ ਅਤੋਲ ਜਿਹ ਧਿਆਨ ਕਾਜ ਬੁੰਜਨ ਅਨੰਤ ਕਈ ਕਲਪ ਜੋਗ ਸਾਧਤ ਤੁਰੰਤ ਤਨ ਸੀਤ ਖਾਮ ਬਰਖਾ ਸਹੰਤ ਕਈ ਗਲਬ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇ ਸਨ ਭ੍ਰਮੰਤ ਕਈ ਉਰਧ ਬੰਧ ਪਾਵਕ ਝੁਲੰਤ ਕਈ ਸਿਮ੍ਰਿਤ ਸ਼ਾਸਤ੍ਰ ਤੋਂ ਚਰੰਤ ਬੇਦ ਕਈ ਕੋਕ ਕਾਵ ਕਥਤ ਕਤੇਬ ਕਈ ਅਗਨ ਹੋਦਰ ਕਈ ਪਵਨ ਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਗ ਪੈ ਪੱਤਰ ਭਛ ਨਹੀਂ ਤਦਬ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਰੀਤ ਕਈ ਬੇਦ ਸਾ

ਬ੍ਰਹਮ ਵਿਦਿਆ ਵਿਚਾਰ ਕਹੂੰ ਜੋ ਕਰੀਤ ਕਹੂੰ ਭਿਰਧ ਚਾਰ ਕਹੂੰ ਕਰਤ ਜਚ ਕੰਤਰ ਕਰਮ ਕਹੂੰ ਵੇਦ ਰੀਤ ਕਹੂੰ ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ ਕਹੀ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸ ਅਨੁਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਲਟਕੰਤ ਜਾਪ ਕਈ ਜਪਤ ਜੋ ਕਲਪੰ ਪ੍ਰਜੰਤ ਨਹੀਂ ਤਦਵ ਤਾਸ ਪਾਇਤ ਨੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਵ ਦਿਸ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗ ਦਾਨ ਬਿਨ ਏਕ ਨਾਮ ਏਕ ਚਿੱਤ ਲੀਰ ਫੋ ਕੁਟੋ।

ਜਮੀਨ ਜਮੀਨ ਜਮਾ ਜੇ ਰਚੈ ਸਰਬ ਮਕੀਨ ਮਕਾਂ ਜਿਹ ਰਾਗ ਨ ਰੂਪ ਨ ਰੇਖ ਰੁਖੰ ਜਿਹ ਤਾਪ ਨ ਸਾਪ ਨ ਸੁਖ ਸੁਖੰ ਜੇ ਰੋਗ ਨ ਸੋਕ ਨ ਭੋਗ ਭੋਯੰ ਜੇ ਖੇਤ ਨ ਭੇਦ ਨ ਛੇਦ ਛਯੰ ਜਿਹ ਜਾਤ ਨ ਪਾਤ ਨ ਮਾਤ ਪਿਤੰ ਜਿਹ ਰਚਯੰ ਛਤ੍ਰੇ ਛਤ੍ਰ ਚਿਤੰ ਜਿਹ ਰਾਗ ਨ ਰੇਖ ਨ ਰੋਗ ਬਣੰ ਜਿਹ ਦ੍ਵੈਖ ਨ ਦਾਗ ਨ ਦੋਖ ਗਣੰ ਜਿਹ ਅੰਡ ਹੈ ਤੇ ਬ੍ਰਹਮੰਡ ਰਚਿਓ ਤਸ ਚਾਰ ਕਰੀ ਨਵ ਖੰਡ ਸਚਿਓ ਰਜ ਤਾਮਸ ਤੇਜ ਅਤੇਜ ਕਿਓ ਅਨੁਭਵ ਪਦ ਆਪ ਪ੍ਰਚੰਡ ਲਿਓ ਸ੍ਰੇ ਸਿੰਧ ਰੂਪਿੰਦ ਨਗਿੰਦ ਨਗੰ ਸ੍ਰੇ

ਦੀਨ ਬੰਧ ਪ੍ਰਭੀਨ ਸ੍ਰੀਪਦ ਸਰਬ ਕੋ ਕਰਤਾਰ ਬਰਨ ਚਿਹਨ ਨ ਚਕਰ ਜਾ ਕੋ ਚਕਰ ਚਿਹਨ ਆਕਾਰ ਜਾਤ ਪਾਤ ਨ ਗੋਤਰ ਗਾਥਾ ਰੂਪ ਰੇਖ ਨ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਹੋ ਕੋ ਭਰਨ ਦੁਸ਼ਟ ਗੰਜਨ ਸਤਰੁ ਵੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸਿਸ਼ਟ ਕਰਤਾ ਜਗਤ ਮੈ ਜਹਿ ਗਾਥ ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਗੰਜ ਆਦ ਅੰਧ ਅਨਾਦ ਸ੍ਰੀਪਤ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜੇਤ

ਬੇਦ ਵੇਵ ਨਾ ਪਾਵੀ ਸਿਵਰ ਦੁਰ ਔਮੁਖ ਚਾਰ ਕੋਟੇਂਦਰੋ ਪਿੰਦਰ ਪਿਆ ਸਨਕ ਸਨਤ ਕੁਮਾਰ ਅੰਤ ਨਾ ਮਧ ਜਾ ਕੋ ਭੂਤ ਬਾਬ ਭਵਾਨ ਸਤ ਦੁਆਪਰ ਤ੍ਰਿਤੀਆ ਕਲਯੁਗ ਚਤੁਰ ਕਾਲ ਪ੍ਰਧਾਨ ਦਿਆ ਦਿਆ ਥਕੇ ਮਹਾਮੁਨ ਕਾਇ ਗੰਧਰਵ ਪਾਰ ਹਾਰ ਹਾਰ ਥਕੇ ਸੁਭੈ ਨੀ ਪਾਈਏ ਤਹਿ ਪਾਰ ਨਾਰਦ ਆਦਿਕ ਵੇਦ ਵਿਆਸਕ ਮੋਨ ਮਹਾਨ ਅਨੰਤ ਧਿਆਇ ਧਿਆਇ ਥਕੇ ਸਭੈ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥਕੇ ਗੰਧਰਵ ਨਾਚ ਪਛਰ ਪਾਰ ਸੋਧ ਸੋਧ ਥਕੇ ਮਹਾਸੁਰ ਪਾਇਓ ਨਹਿ ਪਾਰ ਤਵਾ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ ਉਚਰਿਉ ਮਤਸਿਉ ਬੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਵਿਦ ਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ ਕੌਣ ਧਰਮ ਕੋ ਕਰਮ ਹੈ ਕਹੋ ਸਕਲ ਵਿਸਥਾਰ ਦੋਹਰਾ ਕਹ ਜੀ ਤਬ ਕਹ ਮਰਨ ਹੈ।

ਵੰਦਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਪਾਇਓ ਨਜਾਇ ਜਿਹ ਪੈਰ ਪਾਰ ਦੀ ਨਾਨ ਦੋਖ ਦਹਿਤਾ ਉਦਾਰ ਕਈ ਗੋਡ ਇੰਦਰ ਜਿਹ ਪਾਨ ਹਾਰ ਕਈ ਗੋਡ ਰੁਦਰ ਜੁਗਿਆ ਦੁਆਰ ਕਈ ਬੇਦ ਪਿਆਸ ਬ੍ਰਹਮਾ ਆਨੰਦ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਵਰਤ ਪਾਲ ਕਰੈ ਨਿਤ ਸੰਤੂ ਬਾਰਗ ਨੀਮਨ ਗਾਰੇ ਪਛ ਵਸੂ ਨਗ ਨਾਗ ਨਰਾ ਦੇਵ ਸਰਵ ਸਮੈ ਸਭ ਕੋ ਵਰਤ ਪਾਰੈ ਪੋਖਦ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰੈ ਦਾਹਤ ਹੈ ਦੁਖ ਦੋਖਨ ਕੌਦਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਬ੍ਰੀਤ ਸੰਭਾਰੈ ਪਾਰ ਨ ਪਾਇ ਸਕੇ ਪਦਮਾ ਪਦ ਵੇਦ ਕਤੇ ਬ ਅਭੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜਕ ਰੋਗ ਰੁਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅਹੰਬੇਵ ਨਾ ਭੇਵ ਲਖਿਓ ਭਰਮ ਸਿਓ ਭਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਸਕੇ ਗਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਿਨ ਸ੍ਰੀ ਪਦ

ਰੰਗ ਨਾ ਸਾਖ ਨਾ ਸੋਗ ਨਾ ਸੰਗ ਤਿਹਾਰੇ ਆਦ ਅਨਾਦ ਅਗਾਦ ਅਪੇਖਾ ਦਵੇਖ ਜਪਿਓ ਤਿਨਹੀ ਗੁਲਤਾਰੇ ਤੀਰਥ ਕੋਟ ਕੀਏ ਸੁਨਾਨ ਦੀਏ ਬਹੁ ਦਾਨ ਮਹਾਵ੍ਰਤ ਧਾਰੇ ਦੇਸ ਵਿਰਿਓ ਕਰ ਭੇਸ ਤਪੋਧਨ ਕੇਸ ਧਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਬਹੁ ਕਾਰੇ ਦੀਨ ਦਿਆਲ ਅਕਾਲ ਵਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤਵਾ ਪ੍ਰਸਾਦ ਕਬਿਤ ਅਤਰ ਕੇ ਚਲਈਆ ਛੇਤ ਛਤਰ ਕੇ ਥਰਈਆ ਛਤਰ ਧਾਰਿਓ ਕੇ ਚਲਈਆ ਮਹਾ ਸਤਰਨ ਕੇ ਸਾਲ ਹੈ ਦਾਨ ਕੇ ਦੇਵਈਆ ਮਹਮਾਨ ਕੇ ਬਠਈਆ ਅਵਸਾਨ ਕੇ ਦੇਵਈਆ ਹੈ ਕਟਈਆ ਜਾ ਮਜਾਲ ਹੈ ਜੁਦ ਕੇ ਜਤਈਆ ਵਾ ਵਿਰੁੱਧ ਕੇ ਮਿਟਈਆ ਮਹਾਬੁੱਧ ਕੇ ਦੇਵਈਆ ਮਹਾਮਾਨ ਹੂ ਕੇ ਮਾਨ ਹੈ ਗਿਆਨ ਹੂ ਕੇ ਗਿਆ ਤਾ ਮਹਾਬੁੱਧ ਤਾ ਕੇ ਦਾਤਾ ਦੇਵ ਕਾਲ ਹੂ ਕੇ ਕਾਲ ਮਹਾਕਾਲ ਹੂ ਕੇ ਕਾਲ ਹੈ ਪੂਰਬੀ ਨ ਪਾਰ ਪਾਵੇ ਹਿੰਗੁਲਾ ਹਿਮਾਲਯ ਧਿਆਵੇ ਗੋਰ ਕਰ ਦੇਜੀ ਗੋ ਨਗਾਵੇ ਤੇਰੇ ਨਾਮ ਹੈ ਜੋਗ ਜੋਗ ਸਾਧ ਪਵਨ ਸਾਧਨਾ ਕੀ ਤੇਗ ਬੰਧ ਆਰਬ ਕੇ ਆਰਬੀ ਆਰਾਧ ਤੇਰੇ ਨਾਮ ਹੈ ਫਾਰਾ ਕੇ ਫਿਰੰਗੀ ਮਾਨੇ ਕੰਧਾਰੀ ਕੂਰੇ ਸੀ ਜਾਨੇ ਪੱਛਮ ਕੇ ਪੱਛਮੀ ਪਛਾਣ ਨਿਜ ਕਾਮ ਹੈ ਮਰਹਟਾ ਮੰਗੇਲੇ ਤੇਰੇ ਮਨ ਸੋ ਤਪੱਸਿਆ ਕਰੇ ਦੇੜ ਵੈਤ ਲੰਗੀ ਪਹਿਚਾਨੇ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿਲ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋਹ ਕੇ ਰੁਹਲੇ ਮੰਗ ਦੇਸ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਚਿਨ ਮਜੀਨ ਕੇ ਸੀਸ ਨਿਆਵੇ ਤਿਬਤੀ ਧਿਆਏ ਦੁਖ ਦੇਹ ਕੇ ਦਲਤ ਹੈ ਜਿਨੇ ਦੋਹੇ ਧਿਆਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸਿਉ ਫਲਤ ਹੈ ਦੇਵ ਦੇਵਤਾਨ ਕੋ ਸੁਰੇਸ਼ ਦਾਨਵਾਨ ਕੋ ਮਹੇਸ਼ ਗੰਗ ਧਾਨ ਕੋ ਅਭੇਸ ਕਹੀਅਤ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਵਨ ਕਾਹੂ ਪੈ ਨਾ ਦੀਨ ਸਾਧ ਦੀਨ ਕਹੀਅਤ ਹੈ ਪਾਈਏ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਵ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ ਹਾਥੀ ਕੀ ਪੁਕਾਰ ਪਲ ਪਾਛੇ ਬਹੁ ਜਤ ਤਾਹੇ ਚੀਟੀ ਕੀ ਚਿੰਗਾਰ ਪਹਿਲੇ ਹੀ ਸੁਨੀਅਤ ਹੈ ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਸ਼ ਕਹੀਅਤ ਹੈ ਕਤ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰ

ਸਾਸੀ ਕਹਿ ਕੇ ਮਾਨੀਐ ਜੰਤਰ ਹੁਣ ਜਾਤ ਜਾ ਕੇ ਬਾਪ ਹੁਣ ਮਾਇਦਾ ਕੇ ਪੂਰਨ ਪ੍ਰਭਾ ਕੇ ਸੋ ਛੰਡਾ ਕੇ ਅਨ ਮਾਨੀਐ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨੀ ਜੰਤਰ ਕਹਿ ਕੇ ਜਾਨੀਐ ਤੇਜ ਹੂੰ ਕੋ ਤਾਰ ਹੈ ਕੇ ਰਾਜਸੀ ਕੋ ਸਾਰ ਹੈ ਕੇ ਸ਼ੁੱਧਤਾ ਕੋ ਘਰ ਹੈ ਕੇ ਸਿੱਧਤਾ ਕੇ ਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕੇ ਸਾਨ ਹੈ ਬਿਰਕਤਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕੇ ਭੂਪਨ ਕੋ ਭੂਪ ਹੈ ਕੇ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀ ਮਨ ਕੋ ਕਾਰਕ ਹੈ ਸਾਧਨ ਕੋ ਰਚਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕੇ ਬੁੱਧ ਕੋ ਵਿਭੂਤ ਹੈ ਕੇ ਕ੍ਰੁੱਧ ਕੋ ਅਭੂਤ ਹੈ ਕੇ ਅਛਯ ਅਵਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕੇ ਖੂਬੀ ਕੋ ਦੇਹੰਦਾ ਹੈ ਗਨੀ ਮਨ ਕਰਿੰਦਾ ਹੈ ਕੇ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕੇ ਸਤਰਨ ਕੇ ਸਾਲ ਹੈ ਕੇ ਮਿੱਤਰਨ ਕੋ ਬੋਗਤ ਹੈ ਕੇ ਬ੍ਰਿਧਤਾ ਕੀ ਬਾਸੀ ਹੈ ਜੋਗ ਹੂੰ ਕੋ ਜੰਤਰ ਹੈ ਕੇ ਤੇਜ ਹੂੰ ਕੋ ਤੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸਿੱਧਤਾ ਕੋ ਬਾਸ ਹੈ ਕੇ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕੇ ਸ਼ੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕੇ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕੇ ਇਸਤਰੀ ਹੈ ਨਰ ਹੈ ਵਿਸ਼ਵ ਕੋ ਵਰਣ ਹੈ ਕੇ ਅਪਦਾ ਕੋ ਹਰਣ ਹੈ ਕੇ ਸੁਖ ਕੋ ਕਰਨ ਹੈ ਕੇ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਬਾਰਾ ਵਾਰ ਹੂੰ ਕੋ ਪਾਰ ਜਗ ਕੀ ਜਤ ਵਿਚਾਰ ਸੋ ਨਿਵਾਸ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਗਾਵੇ ਹਬਸੀ ਹਲ ਵਿਧਾਵੇ ਪੂਰ ਬਿਨਾ ਪਾਰ ਪਾਵੇ ਅਸਤ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾਥ ਅਦਵੈ ਅਵਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਈਆ ਹੈ ਮੋਹਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਯੋਗ ਹੂੰ ਕੇ ਯੋਗ ਹੈ ਧਰਈਆ ਧਰੁਮ ਛਾਲ ਕੇ ਕਾਮਨਾ ਕੇ ਕਰ ਹੈ ਕੇ ਬੁੱਧਤਾ ਕੋ ਹਰ ਹੈ ਕੇ ਸਿੱਧਤਾ ਕੇ ਸਾਤੀ ਹੈ ਕੇ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਧ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਪ ਕਾਲਿੰਦੀ ਕੇ ਕੂਲ ਕੇ ਹੰਸ ਨੀ ਸਿੰਹ ਹਰੂ ਮਹੀ ਰਾਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧ ਰੂਲ

0: ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾ ਆਖੇ ਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾ ਚੈਤਰ ਮਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ
1: ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ।

ਸ਼੍ਰੀ ਨਾਨਕ ਪਦ ਪੰਕਜ ਬੰਦਨਾ ਪਦ ਪੰਕਜ ਬੰਦਨਾ।

ਵਾਜਬ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀ

ਗੁਰਸਿੱਖੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਇਹ ਦੀਵਾਨ ਦੇ ਵਿੱਚ ਤਕਰੀਬਨ 4 ਵਜੇ ਤੋਂ ਲੈ

ਸੰਗਤਾਂ ਨੂੰ ਸਰਵਣ ਕਰਾਈ ਜਾਂਦੀ ਹੈ। ਇਹਦੇ ਨਾਲ ਨਾਲ ਸਾਧ ਸੰਗਤ ਜੀ ਜੋ ਚਲੀ ਆ ਰਹੀ ਮਰਿਆਦਾ ਮੁਤਾਬਕ ਜੋ ਹੁਣ ਆਉਣ ਵਾਲੀ ਅਗਲੀ 18 ਤਰੀਕ ਨੂੰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ ਕਲਯੁਗ ਕੇ ਉਧਾਰ ਕਰਤਾ

ਆਪਾਂ ਹਰ ਸਾਲ ਇਹ ਦਿਹਾੜਾ ਮਨਾਉਂਦੇ ਹਾਂ। ਇਸ ਲਈ ਪਿਆਰਿਓ ਇਹ ਜੋ ਨਿਮਿਤ ਮਰਿਆਦਾ ਹੈ, ਕਿਉਂਕਿ ਇਸ ਟਾਈਮ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਸੰਗਤਾਂ ਨੂੰ ਸਰਵਣ ਕਰਾਈ ਜਾਂਦੀ ਹੈ। ਹੁਣ ਲੜੀਵਾਰ ਕਥਾ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਚੱਲ ਰਹੀ ਹੈ, ਜੋ ਆਪ ਰੋਜ਼ ਸਰਵਣ ਕਰਦੇ ਹੋ, ਲੇਕਿਨ ਇਹ ਨਿਮਿਤ ਮਰਿਆਦਾ ਮੁਤਾਬਕ 5 ਦਿਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦੀ ਜੋ ਕਥਾ ਹੈ, ਸ਼ਹੀਦੀ ਪ੍ਰਸੰਗ ਜਿਹੜੇ ਹਨ, ਉਹ ਸੰਗਤਾਂ ਨੂੰ ਸਰਵਣ ਕਰਾਏ ਜਾਣਗੇ। ਕਿਉਂਕਿ ਯਾਦ ਰੱਖਣਾ ਚਾਹੀਦਾ ਸਾਧ ਸੰਗਤ ਜੀ, ਇਹ 5 ਦਿਨ ਜਿਹੜੇ ਹਨ, ਵੇਖਿਆ ਜਾਵੇ 5 ਦਿਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੂੰ ਅਸਹਿ ਕਸ਼ਟ ਜਿਹੜੇ ਹਨ ਵਕਤੀ ਜ਼ਾਲਮ ਬਾਦਸ਼ਾਹ ਜਹਾਂਗੀਰ ਨੇ, ਤੇ ਨਾਲ ਚੰਦੂ ਹੋ ਗਿਆ, ਔਰ ਵੀ ਕਈ ਜਿਹੜੇ ਲੋਕ ਜਿਹੜੇ ਹਨ ਇਹਨਾਂ ਦੀਆਂ ਸਾਜ਼ਿਸ਼ਾਂ ਦੇ ਤਹਿਤ ਮਹਾਰਾਜ ਜੀ ਨੂੰ 5 ਦਿਨ ਤਸੀਹੇ ਦੇਣੇ ਕੀਤੇ ਹਨ। 5 ਦਿਨ ਮਹਾਰਾਜ ਜੀ ਨੂੰ ਜੇਲ੍ਹ ਵਿੱਚ ਰੱਖਿਆ। ਇਹਨਾਂ 5 ਦਿਨਾਂ ਦੇ

0: ਕਰਾਉਣਾ ਚਾਹੁੰਦੇ ਸਾਡੇ ਵਿੱਚ ਜੋ ਬੇਨਤੀ ਕਰ ਰਹੇ ਹਾਂ ਪਿਆਰ ਜੀ ਧਿਆਨ ਨਾਲ ਆਪ ਜੀ ਆਪਣੀਆਂ ਪਿਆਰ ਦੇ ਨਾਲ ਸਮਝਣ ਦਾ ਯਤਨ ਕਰੋ ਤੇ ਨਾਲ ਫਿਰ ਅੱਜ ਸਮੇਂ ਤੋਂ ਬਾਅਦ ਫਿਰ ਅੱਜ ਫਿਰ ਦੱਸੇ ਨੇ ਹਾਂ ਬਈ ਇਹ ਕਾਰਨ ਹੋਏਗਾ ਕਿ ਇਸ ਪ੍ਰਕਾਰ ਸਿੱਖ ਗੁਰੂ ਮਹਾਰਾਜ ਜੀ ਦੀ ਸ਼ਹਾਦਤ ਦੀ ਪਿਆਰ ਦੋ ਬਹੁਤ ਗੋਬਿੰਦ ਅਤੇ ਰਹਾਸ ਮੋਹਾਂ ਦੇ ਨਾਲ ਮਹਾਰਾਜ ਜੀ ਨੂੰ ਦੇ ਨਾਲ ਸਾਲਮਾਨ ਨੇ ਪਾਪੀਆਂ ਨੇ ਸ਼ਹੀਦ ਕਰਾਂ ਨੇ ਪਾਪੀਆਂ ਨੇ ਮੈਂ ਮੁਕਤੀ ਦੀ ਗੱਲ ਕਰਾਂ ਸਭ ਤੋਂ ਮੁਕਤੀ ਮੁਕਤ ਕਾਰਨ ਜਿਹੜਾ ਹੈ ਉਹ ਜਿਹੜਾ
1: ਮੁਸਲਮਾਨ ਹੋਣ ਤੇ ਇਹਨਾਂ ਨੇ ਮੇਰਾ ਸਾਥ ਦੇਣਾ ਹੈ, ਰਾਜ ਦੇ ਮੁੱਦੇ ਹੈ ਨਹੀਂ ਚੱਲ ਸਕਦਾ ਤੇ ਯਾਦ ਰੱਖੋ ਮੋਸਟ ਵੇਲੇ ਗੁਰਬਾਣੀ ਦਾ ਅਵਸਰ ਮਹਾਨੀ ਰਾਜ ਵਿੱਚ ਗੁਰਬਾਣੀ ਦਾ ਮੂਲ ਜੀ

ਅਹਿਮਦ ਸਰਹੰਦੀ ਜਿਹੜਾ ਹੈ ਇਹਨੂੰ ਬਹੁਤ ਜ਼ਿਆਦਾ ਦੂਰ ਕੀਤਾ ਉਸ ਟਾਈਮ ਦੇ ਵਿੱਚ

ਕੰਨਾ ਪ੍ਰਯੋਗ ਕਰਦੇ ਲੋਕ ਜਿਹੜੇ ਹਨ ਮਗਰ ਲੱਗ ਜਾਂਦੇ ਲੋਕ ਜਿਹੜੇ ਹਨ ਮੇਰਾ ਲੱਗ ਜਾਂਦੇ ਸਥਾਨ ਹੈ ਜਾਹੇ ਤਲਾਹ ਦੀ ਇਸ ਤਰ੍ਹਾਂ ਅੱਜ ਵੀ ਦੇਖੋ ਇੱਥੇ ਇਸ ਤਰ੍ਹਾਂ ਕਰਦੇ ਵੀ ਥੱਲੇ ਕੋਈ ਕਬਰ ਬਣੀ ਹੋਈ ਹੋਵੇ ਕੋਈ ਤੇ ਉਹਦਾ ਨਾਮ ਨਾ ਹੋਈ ਹੋਵੇ ਟਿੱਕਰ ਛਾ ਉਹਦਾ ਨਾਮ ਰਹਿ ਕੋਈ ਰੋੜੇ ਦੀ ਸ਼ਾਨ ਕੋਈ ਥਾਂ ਹੋਵੇ ਰੋੜੇ ਦੀ ਸ਼ਾਨ ਦੇ ਨਾ ਹੋਵੇ ਕੋਈ ਬਲ ਦੇ ਕੰਨ ਦੇ ਪਿੰਡਾਂ ਦੇ ਥੱਲੇ ਪਿਆਰ ਦੇ ਕਬਰਾਂ ਦੇ ਬਣਾ ਦਿੰਦੇ ਪਿੱਪਲ ਛਾਰੇ ਬਣ ਜਾਂਦੇ ਇਸ ਤਰ੍ਹਾਂ ਇਹ ਬਚਾਰਾ ਕੰਨ ਲੈ ਸਕੇ ਕਬਰਾਂ ਆਗ ਬਣਾ ਦਿੰਦੇ ਪਰ ਅੰਦਰ ਹੁੰਦਾ ਕਬਰ ਵੀ ਨਹੀਂ ਕੁਛ ਵੀ ਨਹੀਂ ਹੁੰਦਾ ਐਵੇਂ ਇਹ ਕੁਛ ਖੜਾ ਜਾਂ ਬਣਾ ਦੇਣਾ ਐਵੇਂ ਕਰਕੇ ਫੜਕ ਜਾਂ ਕਹਾਣੀਆਂ ਮਜ਼ਦੂਰ ਕਰਕੇ ਵੀ ਨਹੀਂ ਦੇਖੋ ਪੰਜਾਬ ਤਿੰਨ ਹਿੱਸਿਆਂ ਦੇ ਵਿੱਚ ਹੈ ਪੰਜਾਬ ਮਾਲਵਾ ਤੇ ਦੁਆਬਾ ਮਾਲਵਾ ਇਲਾਕਿਆਂ ਦੇ ਜਿਹੜੇ ਇਹਨਾਂ ਦੇ ਜ਼ਿੰਮੇਦਾਰ ਜਿਹੜੇ ਸੀ ਜਨਾਬ ਆਗੂ ਜਿਹੜੇ ਸੀ ਜਿਹੜੇ ਸਖੀ ਸਰਦਾਰਾਂ ਦੇ ਸੀ ਇਹ ਬਾਤ ਦੇ ਵਿੱਚ ਰੱਖੇ ਸਰਵਰ ਦਾ ਪਾਂਚ ਛੜੀ ਤੱਕ ਕੇ ਸਰਵਰ ਦੇ ਤਾਨੂੰ ਛੜ ਜੰਦੇ ਵੇ ਮਹਾਰਾਜ ਦੇ ਸਿੱਖ ਬਣ ਗਏ ਸੀ ਮਹਾਰਾਜ ਦੇ ਸਿੱਖ ਬਣ ਲੈ ਭਾਈ ਮੰਜ ਸਭ ਮੰਜ ਪਿਆਰਾ ਗੁਰੂ ਗੁਰਮਨ ਪਿਆਰਾ ਗੁਰੂ ਮੰਜ ਗੁਰੂ ਦਾ ਪਿਆਰਾ ਜਗ ਲੰਗਣ ਹਾਰਾ ਜੰਗਲ ਲੰਗਾ ਜੀ ਜਿਹੜੇ ਹਨ ਧਾਰਮਿਕ ਆਗੂ ਕੋਈ ਛੋਟੇ ਮੋਟੇ ਵਿਅਕਤੀ ਨਹੀਂ ਸੀ ਕੋਈ ਛੋਟੇ ਪ੍ਰਾਪਤ ਮੁਸਲਮਾਨ ਬਣਾਓ ਮੁਸਲਮਾਨ ਬਣਾਓ ਮਨਾ ਨਹੀਂ ਕਰੋ।

ਖਤਮ ਕਰਨ ਦੇ ਲਈ ਸੁਲਹੀ ਖਾਨ ਸੁਲੱਭੀ ਖਾਨ ਨੂੰ ਚੜਾ ਕੇ ਗੁਰੂ ਦੇ ਨਾਲ ਨਾਲ ਦਰਜਾ ਦੇ ਗੁਰੂ ਦੇ ਨਾਲ ਦੋ

0: ਅਹੰਕਾਰੀ ਬੰਦਾ ਜਿਹੜਾ ਆਪਣੇ ਆਪ ਨੂੰ ਰਾਜ ਦਰਬਾਰ ਦੇ ਆਪਾਰੇ ਦੀ ਇਤਰਾਜ਼ ਦੇ ਗੁਰਦਾਰ ਨੂੰ ਮੇਰੇ ਮੂਲੀ ਏਡੀ ਸੰਗਿਆ ਦਿੱਤੀ ਆਦਰੀ ਦੀ ਨਾਨਕ ਦੇਵ ਜੀ ਮਹਾਰਾਜ ਆਦ ਵੀ ਇਹ ਨਿੰਦਰਾ ਦੇ ਵੀ ਕੀਤੀ ਕਹਿੰਦਾ ਜੀ ਵੀ ਇਹ ਹਾਰੀਆਂ ਦਾ ਘਰ ਹੈ ਕਹਿੰਦਾ ਜੀ ਇੱਥੇ ਰੋਜ਼ ਭਿਖਾਰੀਆਂ ਹੁੰਦੇ ਹਨ ਤੇ ਰੋਜ਼ਾਰੇ ਨਾਲ ਲੋੜ ਟੁਕੜੇ ਮਿਲ ਜਾਂਦੇ ਹਨ ਇਹ ਕੀ ਮੇਰੀ ਪ੍ਰਾਪਤੀ ਕਰ ਸਕਦੇ ਨੇ ਮਹਾਰਾਜ ਆਪਣੀ ਕੋ ਸੰਗਤਾਂ ਨੇ ਬੇਨਤੀ ਮੰਗੀ ਨਾ ਗੁਰੂ ਮਹਾਰਾਜ ਨੇ ਉਹਦਾ ਦਿੱਤਾ ਤੋੜ ਦਿੱਤਾ ਮਹਾਰਾਜ ਬਹੁਤ ਬਹੁਤ ਬਾਤ ਪਿਆ ਜੀ ਉਹ ਬਹੁਤ ਜ਼ਿਆਦਾ ਖਫਾ ਹੋ ਗਿਆ ਬਹੁਤ ਜ਼ਿਆਦਾ ਇਤਿਹਾਸ ਜਿਹੜਾ ਨਾ ਸਾਰ ਸੰਗਿਆ ਜੀ ਜਿਆਦਾ ਕਰਕੇ ਅਸਰ ਦੇ ਜੀ ਜਹਾਂ ਵੀਰ ਜਿਹੜਾ ਹੈ ਮਹਾਰਾਜ ਨੂੰ ਆਪਣੀ ਲੇਕਿਨ ਮੁਸਲਮਾਨ ਮਹਾਰਾਜ ਲੇਕਿਨ ਉਹਨਾਂ ਕੱਲਿਆਂ ਨੂੰ ਸਜ਼ਾ ਮਿਲੀ ਰਾਹ ਨੂੰ ਕੱਲਿਆਂ ਨੂੰ ਸਜ਼ਾ ਮਿਲੀ ਉਹਨੂੰ
1: ਸਾਧਾ ਨੇ ਡੇਰਾ ਕਰਨਾ ਕੀਤਾ ਹੁਣ ਪਿਆਰਿਓ ਇਹ ਪ੍ਰਸੰਨ ਦਾ
0: ਸਰਵਨ ਕਰਨਾ ਕੀ ਆਪ ਜੀ ਮਾਨ ਜੋ ਫੇਕੇ ਹੋਏ ਹੋ।

0: ਜਦੋਂ ਸਾਧ ਸੰਗਤ ਜੀ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਲਾਹੌਰ ਸ਼ਹਿਰ ਦੇ ਵਿੱਚ ਭਾਈ ਸੱਧੂ ਜੀ ਦੇ ਘਰ ਦੇ ਵਿੱਚ ਸਨ ਤੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਪਤਾ ਚੱਲਿਆ ਦੂਰ ਦਰਾਡਿਓ ਚੱਲ ਚੱਲ ਕਰਕੇ ਆ ਰਹੇ
1: ਦੂਰ ਕੇ ਸੁਨਤ ਇਤ ਆਨ ਬਹੇ ਸਮਦਾ
0: ਕੋਈ ਲਾਗੇ ਕੋਈ ਦੂਰ ਦਰਾਡੇ ਰਹਿੰਦਾ ਜਦੋਂ ਪਤਾ ਲੱਗਦਾ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਲਾਹੌਰ ਦੀ ਧਰਤੀ ਤੇ ਆਏ ਉਹ ਵਹੀਰਾਂ ਘਾਤ ਘਾਤ ਕਰਕੇ ਪਹੁੰਚ ਰਹੇ ਹਨ ਭੇਟਾਵਾਂ ਲਿਆ ਲਿਆ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਦਰਸ਼ਨ ਦਿਦਾਰੇ ਕਰਦੇ ਬਹੁਤ ਵਡਭਾਗੇ ਹਨ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਉਪਦੇਸ਼ ਆਪਣੇ ਕੰਨਾਂ ਦੇ ਰਾਹੀਂ ਸਰਵਣ ਕਰਦੇ ਹਨ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਪਰਮਾਤਮਾ ਦਾ ਸੱਚਾ ਨਾਮ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਇਹ ਨਾਮ ਦੀ ਲੇਵਲ ਨਾਮ ਦੀ ਰੌ ਜਿਹੜੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਲੱਗ ਗਈ ਹੈ ਜਿਹੜਾ ਨਾਮ ਜਪਦਾ ਨਾ ਪਿਆਰਿਓ ਉਹਦੇ ਜਨਮਾਂ ਜਨਮਾਂਤਰਾਂ ਦੇ ਕਲੇਸ਼ ਜਿਹੜੇ ਕੱਟੇ ਜਾਂਦੇ ਹਨ ਇਸ ਤਰ੍ਹਾਂ ਅਤੋਲਕ ਜਿਹਦਾ ਜਿਹਨੂੰ ਆਪਾਂ ਤੋਲ ਨਾ ਤੁਲੀਏ ਮੋਲ ਨਾ ਮੁਲੀਏ ਉਹ ਨਾਮ ਨੂੰ ਤੋਲ ਨਹੀਂ ਸਕਦੇ ਹਾਂ ਉਹਦਾ ਮੁੱਲ ਨਹੀਂ ਪ੍ਰਾਪਤ ਕਰ ਸਕਦੇ ਹਾਂ ਉਹ ਜਿਹੜਾ ਨਾਮ ਅਤੋਲਕ ਸੁਖ ਦੀ ਇਹਨਾਂ ਨੂੰ ਪ੍ਰਾਪਤੀ ਹੋ ਰਹੀ ਹੈ ਗੁਰੂ ਪਿਆਰੇ ਜਿਹੜੇ ਪਿਆਰੇ ਉਹ ਨਾਮ ਬਾਣੀ ਦਾ ਜਾਪ ਕਰਕੇ ਆਪਣੇ ਅੰਤਰ ਆਤਮਾ ਦੇ ਵਿੱਚ ਅੰਤਸ਼ ਕਰਨ ਦੇ ਵਿੱਚ ਥਿਰ ਹੋ ਰਹੇ ਹਨ ਹਰ ਕੋਈ ਪਿਆਰੇ ਗੁਰਮੁਖ ਪਿਆਰਾ ਇਹੀ ਵਚਨ ਕਰਦਾ ਆਪਾਂ ਕਿਉਂ ਪਿਆਰਿਓ ਇਸ ਗੱਲ ਤੋਂ ਵਾਂਝੇ ਰਹਿ ਜਾਈਏ ਆਪਾਂ ਵੀ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਗੁਰਪੁਰਬ ਮਨਾਉਣ ਦੇ ਲਈ ਬੈਠੇ ਹੋਏ ਹਾਂ ਹਾਜ਼ਰੀਆਂ ਭਰ ਰਹੇ ਹਾਂ ਆਪਾਂ ਵੀ ਪਿਆਰਿਓ ਰਸਨਾਂ ਨੂੰ ਪਵਿੱਤਰ ਕਰਦਿਆਂ ਹੋਇਆਂ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਦੀ ਭੇਟ ਅਰਪਣ ਕਰੀਏ ਉਚਾਰਨ ਕਰਨਾ ਕਰੋ ਜੀ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਮਹਾਰਾਜ
1: ਅਵਤਾਰ ਭਗਤ ਕੇ
0: ਹਰ ਕੋਈ ਕਹਿੰਦਾ ਕਿ ਸਤਿਗੁਰੂ ਮਹਾਰਾਜ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਆਪ ਪਿਆਰਿਓ ਇਹਨਾਂ ਨੇ ਬਚਨ ਕੀਤਾ ਭੱਟਾਂ ਨੇ ਬੇਨਤੀ ਕੀਤੀ ਕਹਿਣ ਲੱਗੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਾਕਸ਼ਾਤ ਭਗਤੀ ਦਾ ਰੂਪ ਧਾਰਨ ਕਰਕੇ ਆਪ ਜੀ ਪ੍ਰਗਟ ਹੋਏ ਹੋ ਇਸ ਤਰ੍ਹਾਂ ਸਿੱਖਾਂ ਦਾ ਬਹੁਤ ਜ਼ਿਆਦਾ ਉੱਥੇ ਸਮੁਦਾਇ ਬਹੁਤ ਜ਼ਿਆਦਾ ਇਕੱਠ ਹੋ ਰਿਹਾ
1: ਸੰਗਤ ਮਿਲ ਕਰ
0: ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਕਰਕੇ ਸੰਗਤਾਂ ਸਤ ਸੰਗਤ ਕਰ ਇਸ ਤਰ੍ਹਾਂ ਲੋਕ ਪਿਆਰੇ ਕੋਈ ਚੱਲ ਕਰਕੇ ਆ ਰਿਹਾ ਕੋਈ ਦਰਸ਼ਨ ਕਰਕੇ ਚੱਲ ਕੇ ਵਾਪਸ ਜਾ ਰਿਹਾ ਕੋਈ ਗੁਰਮੁਖ ਪਿਆਰੇ ਕਹਿੰਦੇ ਕਿ ਜਦੋਂ ਤੱਕ ਗੁਰੂ ਅਰਜੁਨ ਦੇਵ ਜੀ ਮਹਾਰਾਜ ਲਾਹੌਰ ਵਿੱਚ ਆਪਾਂ ਇੱਥੇ ਹੀ ਰਹਿਣਾ ਅੰਮ੍ਰਿਤ ਵੇਲੇ ਤੋਂ ਹੀ

0: ਮਹਾਰਾਜ ਜੀ ਦਾ ਕੀਰਤਨ ਸਰਵਣ ਕਰ ਰਹੇ ਹਨ। ਗੁਰਮੁਖ ਪਿਆਰੇ ਬਾਣੀ ਦਾ ਪਠਨ ਪਾਠਨ ਕਰਦੇ, ਬਾਣੀ ਕੰਠ ਮਾਇਆ ਗੰਠ, ਬਾਣੀ ਨੂੰ ਕੰਠ ਕਰਦੇ। ਜਿੰਨਾ ਪਿਆਰਿਓ ਆਪਾਂ ਬਾਣੀ ਦਾ ਅਭਿਆਸ ਕਰਾਂਗੇ, ਉਹ ਬਾਣੀ ਯਾਦ ਹੋ ਜਾਂਦੀ ਹੈ, ਉਹ ਬਾਣੀ ਰਸਨਾਗਰ ਹੋ ਜਾਂਦੀ ਹੈ, ਕੰਠੀ ਹੋ ਜਾਂਦੀ ਹੈ।
1: ਸਤਨਾਮ ਜਸ ਉਜਲ ਚੰਦ,
0: ਤੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਸਤਨਾਮ ਦਾ ਪਿਆਰਿਓ ਚੰਦਰਮਾ ਜਿਹੜਾ ਹੈ ਚੜਿਆ ਹੋਇਆ।
1: ਸਤਿਗੁਰ ਚੜ੍ਹ ਕਰ ਖਾਸੇ,
0: ਇੱਕ ਦਿਨ ਦੀ ਗੱਲ ਹੈ, ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਪਾਲਕੀ

0: ਉਹੀ ਨਿੰਦਕ ਬੇਈਮਾਨ ਪਾਪੀ ਚੰਦੂ ਜਿਹੜਾ ਹੈ ਉਹ ਅੱਗੋਂ ਆ ਰਿਹਾ,
1: ਦੇਖੀ ਸੰਗ ਨਰਨ ਗਨ ਭੀਰ,
0: ਉਹਦੇ ਨਾਲ ਬਹੁਤ ਜ਼ਿਆਦਾ ਦੋਖੀ ਜਿਹੜੇ ਹਨ ਬੇਈਮਾਨ ਲੋਕਾਂ ਦੀ ਜੁੰਡਲੀ ਨੂੰ ਲੈ ਕੇ ਆ ਰਿਹਾ। ਜਦੋਂ ਉਹਨੇ ਵੇਖਿਆ ਅੱਗੋਂ ਦੀ ਆ ਰਿਹਾ ਹੈ, ਇੱਥੋਂ ਮਹਾਰਾਜ ਜੀ ਦੀ ਸਵਾਰੀ ਸਾਹਿਬ ਜਾ ਰਹੀ ਹੈ, ਵੇਖ ਕਰਕੇ ਆਪਣੇ ਬੰਦਿਆਂ ਨੂੰ ਪੁੱਛਦਾ ਕਿ ਇਹ ਕੌਣ ਬੰਦਾ ਜਿਹਦੇ ਨਾਲ ਇੰਨਾ ਭੀੜ ਭੜਾਕਾ ਆ ਰਿਹਾ। ਲੱਗਦਾ ਕਿ ਕੋਈ ਕਾਮਦਾਰ ਕੋਈ ਉਮਰਾਵ ਅਮੀਰ ਖਾਸ ਹੋਵੇਗਾ, ਕਿਉਂਕਿ ਪਿਆਰਿਓ ਆਮ ਬੰਦੇ ਦੇ ਨਾਲ ਲੋਕੀ ਨਹੀਂ ਚੱਲਦੇ ਹਨ। ਜਿਹਦੇ ਕੋਲ ਕੋਈ ਰੁਤਬਾ ਹੋਵੇ, ਕੋਈ ਪਿਆਰਿਓ ਪੋਸਟ ਪੈਸਾ ਧੇਲਾ ਹੋਵੇ, ਬੰਦੇ ਉਹਦੇ ਨਾਲ ਹੀ ਚੱਲਦੇ ਹਨ। ਕਹਿਣ ਲੱਗਾ ਕੋਈ ਬੜਾ ਮੁਰਾਦਬੇਦਾਰ ਵਿਅਕਤੀ ਹੋਵੇਗਾ, ਇਹਨਾਂ ਦੇ ਅੱਗੇ ਪਿੱਛੇ ਬਹੁਤ ਵੱਡਾ ਵਹੀਰ ਜਾ ਰਿਹਾ ਹੈ। ਲੱਗਦਾ ਕਿ ਬਾਦਸ਼ਾਹ ਦਾ ਕੋਈ ਨਿਕਟ ਵਰਤੀ ਹੋਵੇਗਾ। ਇਹ ਮਨ ਹੀ ਮਨ ਆਪਣੇ ਨਾਲਦਿਆਂ ਨੂੰ ਕਹਿੰਦਾ ਕਿ ਕੋਈ ਲੱਗਦਾ ਕਿ ਬਾਦਸ਼ਾਹ ਦਾ ਵੱਡਾ ਕੋਈ ਚਾਕਰ ਹੋਵੇਗਾ, ਤੇ ਨਾਲ ਨਾਲਦਿਆਂ ਨੂੰ ਕਹਿੰਦਿਆਂ ਇਹ ਵੀ ਕਹਿੰਦਾ ਕਿ ਜੇ ਕੋਈ ਵਿਸ਼ੇਸ਼ ਬੰਦਾ ਸਰਕਾਰੀ ਦਰਬਾਰੀ ਬੰਦਾ ਵੀ ਕੋਈ ਘੱਟ ਵੱਧ ਥੋੜੀਆਂ, ਮੈਂ ਵੀ ਦੀਵਾਨ ਹਾਂ ਪੰਜਾਬ ਦਾ ਬਾਦਸ਼ਾਹ ਦਾ, ਮੈਂ ਵੀ ਦੀਵਾਨ ਦੇ ਵਿੱਚ ਬਹਿਣ ਵਾਲਾ ਹਾਂ, ਜੇ ਇਹੋ ਜਿਹਾ ਕੋਈ ਵਿਅਕਤੀ ਹੁੰਦਾ ਤੇ ਉਹ ਮੈਨੂੰ ਮਿਲ ਕੇ ਜਾਂਦਾ, ਰਾਮ ਰਾਮ ਕਰਕੇ ਜਾਂਦਾ ਜਾਂ ਮੈਨੂੰ ਮਿਲ ਕਰਕੇ ਜਾਂਦਾ, ਤੇ ਇਹ ਮੈਨੂੰ ਮਿਲਦਾ ਵੀ ਨਹੀਂ ਹੈ, ਕੌਣ ਹੈ ਪਤਾ ਨਹੀਂ ਚੱਲ ਰਿਹਾ। ਤੇ ਫਿਰ ਉਹਨੇ ਆ ਕਰਕੇ ਪਹਿਲਾਂ ਮੈਨੂੰ ਮਿਲਣਾ, ਮੈਂ ਵੀ ਘੱਟ ਛੋਟਾ ਥੋੜੀ ਹਾਂ, ਵੱਡੇ ਬੰਦੇ ਵੱਡਿਆਂ ਨੂੰ ਮਿਲਦੇ, ਇੰਜ ਕਹਿੰਦਾ ਕਿ ਕੋਈ ਖਾਸ ਸਰਕਾਰੀ ਬੰਦਾ ਹੋਵੇ ਉਹਨੇ ਮੈਨੂੰ ਮਿਲ ਕਰਕੇ ਜਾਣਾ। ਇਹਨੂੰ ਪਤਾ ਨਹੀਂ ਚੱਲ ਰਿਹਾ ਕਿ ਕੌਣ ਜਾ ਰਿਹਾ ਪਾਲਕੀ ਦੇ ਵਿੱਚ। ਉਸੇ ਵੇਲੇ ਆਪਣੇ ਇੱਕ ਚੇਲੇ ਨੂੰ ਆਪਣੇ ਨੌਕਰ ਨੂੰ ਭੇਜਿਆ, ਜਾ ਭਾਈ ਜਾ ਕਰਕੇ ਪਤਾ ਕਰ, ਵੇਖ ਕਰਕੇ ਆ ਕੌਣ ਜਾਂਦੇ ਹਨ, ਇਹ ਕੌਣ ਜਾ ਰਹੇ, ਇਹਨਾਂ ਦੇ ਨਾਲ ਬਹੁਤ ਜ਼ਿਆਦਾ ਲੋਕ ਹਨ। ਤੇ ਉਹ ਵਿਅਕਤੀ ਜਿਹੜਾ ਪਿਆਰਿਓ ਜਦੋਂ ਗਿਆ ਨਾ ਲਾਗੇ, ਜਾ ਕਰਕੇ ਤੇ ਉਹਨੇ ਸਿੱਖਾਂ ਨੂੰ ਪੁੱਛਣਾ ਕੀਤਾ ਕਿ ਭਾਈ ਇਹ ਕੌਣ ਹਨ।

0: ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਹਨ।
1: ਬਤਾਇਓ ਚੰਦੂ ਕੋ
0: ਤੇ ਉਹ ਭੱਜ ਕਰਕੇ ਆਇਆ, ਉਹਨੇ ਚੰਦੂ ਪਾਪੀ ਨੂੰ ਦੱਸ ਦਿੱਤਾ। ਇਹ ਸੁਣ ਕਰਕੇ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਨਾਮ ਪਾਪੀ ਦੇ ਕੰਨਾਂ ਦੇ ਵਿੱਚ ਜਦੋਂ ਪਿਆ, ਇਸ ਪਾਪੀ ਨੂੰ ਸੱਤੀ ਕਪੜੀ ਅੱਗ ਲੱਗ ਗਈ ਤੇ ਕਹਿੰਦਾ, ਨਾਲਦਿਆਂ ਨੂੰ ਕਹਿੰਦਾ ਕਿ ਹੈ ਮੇਰਾ ਸਭ ਤੋਂ ਵੱਡਾ ਵੈਰੀ ਜਿਹੜਾ ਉਹ ਇੱਥੇ ਆਇਆ ਤੇ ਮੈਨੂੰ ਇਹ ਆਪਣਾ ਰੋਬ, ਮੈਨੂੰ ਆਪਣਾ ਪ੍ਰਤਾਪ ਦਿਖਾ ਰਹੇ ਹਨ। ਇਸ ਕਰਕੇ ਹੁਣ ਆਪਣਾ ਦਬਦਬਾ ਦਿਖਾਉਣ ਦੇ ਲਈ ਕਿ ਮੈਂ ਵੀ ਕੋਈ ਘੱਟ ਨਹੀਂ ਹਾਂ, ਮੇਰੇ ਪਿੱਛੇ ਵੀ ਬਹੁਤ ਲੋਕ ਹਨ, ਇਸ ਕਰਕੇ ਇੰਨੇ ਲੋਕਾਂ ਦਾ ਟੋਲਾ ਲੈ ਕਰਕੇ ਵਿਚਰਦੇ ਤੇ ਕਹਿੰਦਾ, ਮੈਂ ਤਾਂ ਚਿੰਤਾ ਦੇ ਵੱਸ ਹੋ ਕਰਕੇ ਬੜਾ ਦੁਰਬਲ ਹੋ ਗਿਆ। ਇਹ ਤਾਂ ਨਿਸ਼ਚਿੰਤ ਹੋ ਕਰਕੇ ਐ ਬੇਖੌਫ ਹੋ ਕਰਕੇ ਵਿਚਰਦੇ ਹਨ
1: ਜੀਵਨ ਬੁੱਧ ਬਲ ਕੋ,
0: ਤੇ ਆਪਣੇ ਆਪ ਨੂੰ ਤ੍ਰਿਗਾਕਾਰ ਲਾਲਤਾ ਦਿੰਦਾ ਕਿ ਭਾਈ ਮੇਰਾ ਵੈਰੀ ਮੇਰੇ ਸਾਹਮਣੇ ਆ ਕਰਕੇ ਆਪਣਾ ਰੋਬ ਝਾੜ ਰਿਹਾ ਤੇ ਮੈਂ ਕੁਛ ਨਹੀਂ ਕਰ ਸਕ ਰਿਹਾ। ਮੈਨੇ ਬੜੇ ਉਪਰਾਲੇ ਕਰਨੇ ਕੀਤੇ ਇਹਨਾਂ ਨੂੰ ਮਾਰਨ ਦਾ, ਖਤਮ ਕਰਨ ਦਾ, ਲੇਕਿਨ ਇੱਕ ਵੀ ਨਹੀਂ ਚੱਲਿਆ। ਤੇ ਤੁਰੰਤ ਪਿਆਰਿਓ ਇਹਨੂੰ ਅੱਗ ਲੱਗ ਗਈ ਤੇ ਸ਼ਿਕਾਇਤ, ਕਿਉਂਕਿ ਚੁਗਲਖੋਰ ਹੈ, ਸ਼ਿਕਾਇਤ ਕਰਤਾ ਹੈ, ਤੇ ਇਹਨੇ ਚੁਗਲੀ ਲਾਉਣ ਦੇ ਲਈ ਤੁਰੰਤ ਉਥੋਂ ਭੱਜ ਕਰਕੇ ਜਹਾਂਗੀਰ ਕੋਲ ਆ ਗਿਆ। ਕਹਿੰਦਾ, ਕੋਈ ਗੱਲ ਨਹੀਂ ਹੈ, ਮੈਨੂੰ ਇਹ ਆਪਣਾ ਟੌਰ ਦਿਖਾਉਂਦੇ, ਮੈਂ ਬਾਦਸ਼ਾਹ ਨੂੰ ਜਾ ਕਰਕੇ ਉਹਦੇ ਕੰਨ ਭਰਨੇ ਹਨ। ਤੇ ਭੱਜ ਕਰਕੇ ਪਿਆਰਿਓ ਵਾਪਸ ਗਿਆ ਕਿਲੇ ਦੇ ਵਿੱਚ, ਜਿੱਥੇ ਜਹਾਂਗੀਰ ਬੇਈਮਾਨ ਬੈਠਿਆ ਹੋਇਆ, ਉਹਦੇ ਕੋਲ ਜਾ ਕਰਕੇ ਸਲਾਮਾਂ ਕੀਤੀਆਂ। ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ, ਧੀਰਜ ਨਹੀਂ ਧਾਰਨ ਹੋ ਰਿਹਾ।
1: ਪ੍ਰਸੰਗ ਕੁਛ ਹਜ਼ਰਤ ਕੋ
0: ਤੇ ਉਸ ਵੇਲੇ ਨਾ

ਇਹ ਇੱਕ ਗੱਲ ਤੋਂ ਯਾਦ ਰੱਖਣ ਵਾਲੀ ਹੈ, ਇਹ ਤੁਸੀਂ ਖਾਸ ਵੇਖੋ। ਇਹ ਬੰਦੇ ਜਦੋਂ ਕਦੇ ਚੁਗਲੀ ਮਾਰਨੀ ਜਾਂ ਕਿਹਦੀ ਸ਼ਿਕਾਇਤ ਕਰਨੀ ਨਾ, ਸਿੱਧਾ ਜਾ ਕਰਕੇ ਨਹੀਂ ਬੋਲਣਗੇ। ਪਹਿਲੇ ਕੀ ਕਰਦੇ ਹਨ, ਇੱਥੋਂ ਉੱਥੋਂ ਦੀਆਂ ਗੱਲਾਂ ਕਰਨੀਆਂ, ਉਹਦੀ ਤਾਰੀਫ ਕਰਨੀ ਹੈ। ਓਹੋ ਜੀ, ਬੜਾ ਤੁਹਾਡਾ ਨਾਮ ਹੋ ਰਿਹਾ ਜੀ, ਉਹ ਤਾਂ ਬੜੇ ਲੋਕ ਤੁਹਾਨੂੰ ਮਿਲਦੇ ਹਨ, ਬੜੇ ਪ੍ਰਸੰਨ ਹਨ, ਬੜਾ ਚੰਗਾ ਰਾਜ ਭਾਟ ਚੱਲ ਰਿਹਾ ਤੁਹਾਡਾ। ਉਸ ਤੋਂ ਬਾਅਦ ਅਗਲਾ ਜਦੋਂ ਖੁਸ਼ ਹੋ ਜਾਂਦਾ, ਕਹਿੰਦਾ ਨਹੀਂ ਨਹੀਂ ਜੀ, ਇਹ ਤਾਂ ਚਲੋ, ਪਤਾ ਲੱਗ ਜਾਂਦਾ ਕਿ ਹੁਣ ਬੰਦਾ ਖੁਸ਼ ਹੈ, ਇਹਦਾ ਰੁੱਖ ਮੇਰੇ ਵੱਲ ਹੈ। ਉਹ ਤੋਂ ਬਾਅਦ ਪਿਆਰਿਓ ਉਹ ਆਪਣੀ ਚੁਗਲੀ ਮਾਰਦੇ ਹਨ, ਜਿਸ ਤਰ੍ਹਾਂ ਕਿ ਆਪਾਂ ਵੇਖਦੇ ਬਹੁਤ ਜ਼ਿਆਦਾ ਕੌੜੀ ਹੁੰਦੀ ਹੈ, ਬਹੁਤ ਜ਼ਿਆਦਾ ਕੌੜੀ ਆਪਾਂ ਖਾਈ ਨਹੀਂ ਸਕਦੇ।

ਜੈ ਸ਼੍ਰੀ ਰਾਮ ਜੀ ਦੇ ਵੀ ਚੋਰੀਆਂ ਦੇ ਵਿੱਚ ਤਾਂ ਹੁੰਦੀਆਂ
ਬੜੀ ਕਥਾ ਬੜੀ ਮਸ਼ਹੂਰ ਹੈ, ਬੜੀ ਕਥਾ ਬੜਾ ਮਾਜੂਬਾ ਬੜਾ ਬਿਮਾਰ ਪੈ

0: ਪਿਆਰਿਓ ਜਹਾਂਗੀਰ ਤਾਂ ਬਾਅਦ ਵਿੱਚ ਬਣਿਆ, ਇਹਨੇ ਚਲਾਕੀ ਦੇ ਨਾਲ ਕੀ ਕੀਤਾ, ਜਦੋਂ ਬਾਪ ਜਿਹੜਾ ਅਕਬਰ ਅੰਤਕਾਲ ਦਾ ਸਮਾਂ ਹੈ ਭੱਜ ਕਰਕੇ ਗਿਆ, ਬਾਪ ਦੇ ਅੱਗੇ ਡਰਾਮਾ ਕੀਤਾ, ਰੋਣਾ ਪਿੱਟਣਾ ਕੀਤਾ, ਕਹਿਣ ਲੱਗਾ ਬਾਪੂ ਜੋ ਮਰਜ਼ੀ ਹੈ, ਮੈਂ ਤਾਂ ਤੇਰਾ ਹੀ ਖੂਨ ਤੇਰਾ ਹੀ ਪੁੱਤ ਹਾਂ, ਨਾ ਤੇਰੇ ਕਰਕੇ ਮੈਂ ਜਾਇਆ, ਉਹ ਮੇਰਾ ਪੁੱਤ ਹੈ, ਖੁਸਰੋ ਮੇਰਾ ਪੁੱਤ ਹੈ, ਤੂਨੇ ਉਹਨੂੰ ਜਿਹੜੀ ਗੱਦੀ ਦੇ ਦਿੱਤੀ ਤੇ ਹੁਣ ਜੇ ਉਹਨੂੰ ਗੱਦੀ ਮਿਲ ਗਈ, ਤੂਨੇ ਬਾਪ ਬੇਟੇ ਦੇ ਵਿੱਚ ਲੜਾਈ ਲਾ ਦਿੱਤੀ ਹੈ, ਅਸੀਂ ਲੜਦੇ ਜਾਵਾਂਗੇ, ਇਹ ਬਹੁਤ ਗਲਤ ਕੰਮ ਹੋਵੇਗਾ। ਕਹਿਣ ਲੱਗਾ ਮੈਨੂੰ ਨਹੀਂ ਚਾਹੀਦਾ, ਇਹ ਝਗੜਾ ਵੀ ਨਹੀਂ ਚਾਹੀਦਾ, ਤੂੰ ਬਸ ਮੈਨੂੰ ਇਹ ਦੇ ਦੇ, ਮੈਂ ਸਿਰਫ ਕੁਛ ਦਿਨਾਂ ਤੱਕ ਹੀ ਰਾਜ ਕਰਾਂਗਾ, ਮੇਰੀ ਵੀ ਤਸੱਲੀ ਹੋ ਜਾਵੇਗੀ, ਬਾਅਦ ਦੇ ਵਿੱਚ ਤੇਰੇ ਪੋਤਰੇ ਨੂੰ ਖੁਸਰੋ ਨੂੰ ਮੈਂ ਇਹ ਰਾਜ ਗੱਦੀ ਦੇ ਉੱਤੇ ਹਿੰਦੁਸਤਾਨ ਅੰਤਲਾ ਸਮਾਂ ਸੀ ਪਿਆਰੇ, ਉਹਨੇ ਚਲਾਕੀਆਂ ਕੀਤੀਆਂ। ਉਹ ਵੀ ਕਹਿੰਦੇ ਕਿ ਭਾਈ, ਕਹਿਣ ਲੱਗਾ ਯਾਰ ਗੱਲ ਤਾਂ ਠੀਕ ਹੈ, ਬਾਪ ਬੇਟੇ ਵਿੱਚ ਇਹ ਸਲਤਨਤ ਕਰਕੇ ਲੜਾਈ ਪੈ ਜਾਵੇਗੀ, ਉਹ ਵੀ ਮੰਨ ਗਿਆ, ਇਹਨੇ ਗੱਲ ਮਨਵਾ ਲਈ। ਬਸ ਪਿਆਰਿਓ ਜਦੋਂ ਗੱਲ ਹੋ ਗਈ, ਇਹ ਤਖ਼ਤ ਦੇ ਉੱਤੇ ਕਾਬਜ਼ ਹੋ ਗਿਆ, ਬੇਈਮਾਨ ਸੀ, ਤੇ ਇਹ ਤਖ਼ਤ ਨੂੰ ਹਾਸਲ ਕਰਨ ਦੇ ਲਈ ਆਪਣੇ ਬੱਚਾ ਜਿਹੜਾ ਖੁਸਰੋ ਜਿਹੜਾ ਉਹਨੂੰ ਹੀ ਜਲਾ ਵਤਨ ਕਰ ਦਿੱਤਾ, ਉਹਨੂੰ ਬਾਗੀ ਕਹਿ ਕਰਕੇ ਭਜਾ ਦਿੱਤਾ, ਕਿਉਂਕਿ ਇਹਨੂੰ ਡਰ ਸੀ ਕਿ ਜੇ ਉਹ ਰਹੇਗਾ ਲੋਕ ਉਹਨੂੰ ਬੜੇ ਮੰਨਦੇ ਹਨ, ਉਹਦੀ ਚੜ੍ਹਦੀ ਕਲਾ ਹੋ ਗਈ, ਉਹ ਤਖ਼ਤ ਤੇ ਬੈਠ ਸਕਦਾ। ਉਹਨੂੰ ਮਰਵਾਉਣ ਦਾ ਇਹਨੇ ਯਤਨ ਕੀਤਾ, ਤੇ ਉਹ ਖੁਸਰੋ ਜਿਹੜਾ ਨਾ ਇਹਦੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਵੀ ਆਇਆ, ਗੁਰੂ ਘਰ ਦੇ ਵਿੱਚ ਉਹਨੇ ਪ੍ਰਸ਼ਾਦਾ ਪਾਣੀ ਵੀ ਛਕਣਾ ਕੀਤਾ। ਇਹ ਵੀ ਇੱਕ ਦੋਸ਼ ਲਾਇਆ ਗਿਆ ਤੇ ਕਹਿੰਦਾ ਕਿ ਦੇਖੋ ਇਹ ਬਾਗੀਆਂ ਨੂੰ ਵੀ, ਤੇਰਾ ਬਾਗੀ ਜਿਹੜਾ ਤੇਰਾ ਪੁੱਤ ਬਾਗੀ ਹੈ ਭਾਵ ਕੇ ਖੁਸਰੋ, ਉਹਨੂੰ ਇਹਨਾਂ ਨੇ ਪਨਾਹ ਦੇਣੀ ਕੀਤੀ,
1: ਹੁਣ
0: ਜੇ ਇਹਨਾਂ ਨੂੰ ਸਜ਼ਾ ਦੇਵਾਂਗੇ ਤਾਂ ਇਹਨਾਂ ਦੀ ਅਕਲ ਟਿਕਾਣੇ ਆਵੇਗੀ, ਤੇ ਇਹਨਾਂ ਨੂੰ ਪਤਾ ਲੱਗੇਗਾ ਕਿ ਬਾਦਸ਼ਾਹ ਦੀ ਅਵਗਿਆ ਕਰਨੀ ਬਹੁਤ ਦੁਖਦਾਈ ਹੁੰਦੀ ਹੈ। ਹੁਣ ਇੱਕ ਦੋ ਨਾਲ ਦੇ ਜਿਹੜੇ ਉਹਦੇ ਚਮਚੇ ਜਿਹੜੇ ਹਨ ਨਾਲ ਦੇ ਨਿਕਟ ਵਰਤੀ, ਇਹਨੇ ਪੈਸਾ ਦੇ ਕਰਕੇ ਆਪਣਾ ਪੱਖੀ ਬਣਾਉਣਾ ਕੀਤਾ। ਹੁਣ ਇਹਨੇ ਜਦੋਂ ਵਚਨ ਕੀਤਾ, ਨਾਲ ਦੇ ਦੋ ਤਿੰਨ ਬੰਦੇ ਉਹ ਵੀ ਕਹਿਣ ਲੱਗੇ ਬਾਦਸ਼ਾਹ ਗੱਲ ਬੜੀ ਦਰੁਸਤ ਹੈ, ਚੰਦੂ ਜੋ ਵੀ ਬੋਲ ਰਿਹਾ ਬਿਲਕੁਲ ਸਹੀ ਬੋਲ ਰਿਹਾ, ਤੇ ਉਹ ਕਹਿਣ ਲੱਗੇ ਕਿ ਤੁਹਾਨੂੰ ਪਤਾ ਨਹੀਂ ਹੈ, ਤੁਸੀਂ ਤਾਂ ਉੱਥੇ ਰਹਿੰਦੇ, ਚੰਦੂ ਜਿਹੜਾ ਇੱਥੋਂ ਦਾ ਮੰਤਰੀ ਹੈ ਇਹਨੂੰ ਪੰਜਾਬ ਦਾ ਸਭ ਕੁਛ ਪਤਾ, ਹੁਣ ਤੂੰ ਤਾਂ ਉੱਥੇ ਰਹਿੰਦਾ, ਇਹ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਰਕੇ ਇਹ ਸਾਡਾ ਪੂਰਾ ਇਲਾਕਾ ਜਿਹੜਾ ਪੰਜਾਬ ਦਾ ਇਲਾਕਾ ਬਹੁਤ ਜ਼ਿਆਦਾ ਦੁਖੀ ਹੈ, ਇਸ ਕਰਕੇ ਬਾਰ ਬਾਰ ਅਸੀਂ ਤੈਨੂੰ ਅਰਜ਼ਾਂ ਕਰ ਰਹੇ ਹਾਂ, ਬੇਨਤੀਆਂ ਕਰ ਰਹੇ ਹਾਂ, ਇਹ ਸਾਰਿਆਂ ਦੀ ਜੜ ਫਸਾਦ ਗੁਰੂ ਅਰਜਨ ਦੇਵ ਜੀ ਹੈ, ਜੇ ਇਹ ਸਿੱਧੇ ਪੈ ਗਏ, ਜੇ ਇਹਨਾਂ ਦੀ ਅਕਲ ਟਿਕਾਣੇ ਆ ਗਈ, ਪੰਜਾਬ ਜਿਹੜਾ ਹੈ ਇਹ ਖੁਸ਼ੀ ਰਵੇਗਾ, ਆਨੰਦ ਖੇੜੇ ਵਿੱਚ ਰਵੇਗਾ।
1: ਕੁਛ ਮੰਗ ਕੁਛ ਹੋ ਖੁਦਾ,
0: ਤੇ ਕਹਿਣ ਲੱਗੇ ਕਿ ਇੱਕ ਕੰਮ ਕਰ, ਦੇਖੋ ਬੇਈਮਾਨ ਕਿਹੋ ਜਿਹੇ ਹੁੰਦੇ ਪਿਆਰਿਓ, ਨਾਲ ਦੇ ਕਹਿਣ ਲੱਗੇ ਕਿ ਇੰਜ ਜੇ ਬੁਲਾਵਾਂਗੇ ਗੱਲ ਜਿਹੜੀ ਵੱਧ ਜਾਵੇਗੀ, ਆਪਾਂ ਇੱਕ ਕੰਮ ਕਰਾਂਗੇ, ਤੂੰ ਬੋਲ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਸੀਂ ਆਏ ਹੋ, ਮੈਨੂੰ ਮਿਲੋ, ਤੁਹਾਡੇ ਨਾਲ ਮੈਂ ਧਰਮ ਦੀਆਂ ਗੱਲਾਂ ਕਰਨਾ ਚਾਹੁੰਦਾ, ਧਰਮ ਦੀਆਂ ਆਪਾਂ ਬਾਤਾਂ ਪਾਈਏ, ਧਰਮ ਦੀ ਸਾਂਝੀਵਾਲਤਾ ਆਪਾਂ ਕਰੀਏ, ਇਹ ਤੂੰ ਬਹਾਨਾ ਲਾ, ਭਾਵ ਕੇ ਲਿਖਤੀ ਤੌਰ ਤੇ ਵਾਰੰਟ ਜਿਹੜਾ ਜਾਰੀ ਕਰਨਾ ਨਾ, ਤੇ ਇਹ ਕਰ ਕਿ ਸਤਿਗੁਰੂ ਮਹਾਰਾਜ ਤੁਸੀਂ ਤਸ਼ਰੀਫ ਲੈ ਕਰਕੇ ਆਓ, ਮੇਰੀਆਂ ਅੱਖਾਂ ਤਰਸ ਰਹੀਆਂ, ਮੈਂ ਤੜਪ ਰਿਹਾ ਹਾਂ, ਤੁਸੀਂ ਜਗਤ ਗੁਰੂ ਹੋ, ਪਰਮਾਤਮਾ ਦੇ ਨਾਲ ਮਿਲੇ ਹੋਏ ਹੋ, ਅੱਲਾ ਤਵਾਲਾ ਦੇ ਨਾਲ ਤੁਹਾਡੀਆਂ ਸਿੱਧੀਆਂ ਗੱਲਾਂ ਹੁੰਦੀਆਂ, ਕਿਰਪਾ ਕਰੋ ਕੋਈ ਧਰਮ ਦੀ ਜਾਜ ਧਰਮ ਦੀ ਗੱਲ ਮੈਨੂੰ ਵੀ ਉਪਦੇਸ਼ ਦੇ ਕਰਕੇ ਜਾਓ, ਇਹ ਧਰਮ ਦਾ ਬਹਾਨਾ ਲਾ, ਲੋਕਾਂ ਨੂੰ ਵੀ ਲੱਗੇਗਾ ਕਿ ਜੀ ਬਾਦਸ਼ਾਹ ਕਿੰਨਾ ਸ਼ਰਧਾਲੂ ਹੈ। ਜੋ ਪਿਆਰਿਓ

ਆਉਣਗੇ, ਤੂੰ ਧਰਮ ਦੀ ਗੱਲ ਕਰ ਤੇ ਤੂੰ ਚੱਲ ਜਾ ਇੱਥੋਂ। ਫਿਰ ਜੇ ਉਹਨਾਂ ਨੂੰ ਜੇ ਕੁਛ ਘਾਟਾ ਵਾਧਾ ਵੀ ਹੋਇਆ, ਮਰਨ ਵਾਲਾ ਵੀ ਜਿਹੜਾ ਹਿੰਦੂ ਤੇ ਮਾਰਨ ਵਾਲਾ ਵੀ ਹਿੰਦੂ ਭਾਵ ਕੇ ਇਹ ਹਿੰਦੂਆਂ ਦੇ ਗੁਰੂ ਕਹਿੰਦੇ ਸਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੂੰ, ਤੈਨੂੰ ਇਹਦਾ ਦੋਸ਼ ਨਹੀਂ ਲੱਗੇਗਾ। ਉਹਨਾਂ ਦਾ ਬਚਨ ਬੜੇ ਪਿਆਰ ਦੇ ਨਾਲ ਸੁਣ ਕਰਕੇ ਉਹਨਾਂ ਨੂੰ

ਮੈਂ ਦਰਸ਼ਨ ਕਰਨੇ ਹਨ, ਉਹਨਾਂ ਦੇ ਬਚਨ ਕਰਨੇ, ਉਹਨਾਂ ਦੇ ਨਾਲ ਬਚਨ ਕਰਨਾ। ਮਨ ਵਿੱਚ ਸੋਚਦਾ ਜਿਨ੍ਹਾਂ ਦੀ ਨਿੰਦਾ ਵੀ ਲੋਕੀ ਬਹੁਤ ਕਰਦੇ, ਸਿਫਤ ਵੀ ਬਹੁਤ ਕਰਦੇ ਹਨ। ਉਹਨੇ ਆਪਣੇ ਲਾਗੇ ਵਜ਼ੀਰ ਖਾਂ ਨੂੰ ਵੇਖਣਾ ਕੀਤਾ। ਉਹਨੂੰ ਕਹਿਣ ਲੱਗਾ, ਵਜ਼ੀਰ ਖਾਂ ਜਾ ਸਤਿਗੁਰੂ ਮਹਾਰਾਜ ਨੂੰ ਲਿਆ। ਇਹਦੀ ਆਗਿਆ ਸੁਣ ਕਰਕੇ ਵਜ਼ੀਰ ਖਾਂ ਜਾਂਦਾ ਜਿੱਥੇ ਭਗਵਾਨ ਸਰੂਪ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਵਿਰਾਜਮਾਨ ਹਨ। ਆ ਕਰਕੇ ਭੇਟਾਵਾਂ ਰੱਖ ਕਰਕੇ

0: ਉਬਰੇ ਪ੍ਰਾਣ,
1: ਜੈਸ ਨੂੰ ਸੁਣ ਕਰਕੇ ਮੇਰੇ ਪ੍ਰਾਣ ਜਿਹੜੇ ਸੰਕਟਾਂ ਤੋਂ ਬਚ ਗਏ ਹਨ।
0: ਜਲੋਧਰ ਅਰਬਹੁ ਪੀਰਾ,
1: ਮੈਨੂੰ ਜਲੋਧਰ ਦਾ ਰੋਗ ਲੱਗਿਆ ਹੋਇਆ ਸੀ, ਭਾਵ ਕੇ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਸੀ। ਦਿਨ ਰਾਤ ਸਤਿਗੁਰੂ ਮਹਾਰਾਜ ਮੈਂ ਬਹੁਤ ਤੜਪੀ ਜਾਂਦਾ, ਤੇ ਹਾਏ ਹਾਏ ਕਰਦੇ ਸਤਿਗੁਰੂ ਮਹਾਰਾਜ ਮੈਂ ਪੁਕਾਰਦਾ ਸੀ। ਬਹੁਤ ਵੈਦਾਂ ਦੇ ਕੋਲ, ਹਕੀਮਾਂ ਦੇ ਕੋਲ ਗਿਆ, ਕੋਈ ਦਵਾਈ ਬੂਟੀ ਮੈਨੂੰ ਨਹੀਂ ਲੱਗੀ ਹੈ। ਤੇ ਇਹ ਜਦੋਂ ਆਪ ਜੀ ਦੀ ਬਾਣੀ ਜਿਹੜੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ, ਜਦੋਂ ਮੈਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰਨਾ ਕੀਤਾ, ਇਸ ਬਾਣੀ ਦੇ ਜਾਪ ਕਰਕੇ, ਇਹਦਾ ਪਾਠ ਸਰਵਣ ਕਰਨ ਕਰਕੇ ਮੇਰੀ ਵਿਆਧੀ ਚੱਲ ਗਈ। ਤੇ ਇਹ ਕਹਿੰਦਾ, ਦੇਖੋ ਸਤਿਗੁਰੂ ਮਹਾਰਾਜ, ਆ ਚੰਦੂ ਪਾਪੀ ਨਾ ਇਹ ਆਪ ਜੀ ਦੀ ਬਹੁਤ ਜ਼ਿਆਦਾ ਸ਼ਿਕਾਇਤਾਂ ਕਰਦਾ, ਬਹੁਤ ਦਿਨ ਬਤੀਤ ਹੋ ਗਏ, ਇਹ ਉਪਰਾਲੇ ਕਰੀ ਜਾ ਰਿਹਾ ਹੈ। ਹੁਣ ਬਾਰ ਬਾਰ ਇਹ ਸ਼ਿਕਾਇਤਾਂ ਸੁਣ ਕਰਕੇ ਬਾਦਸ਼ਾਹ ਵੀ ਕੱਚੀ ਮਤ ਦਾ ਵਿਚਲਿਤ ਹੋ ਗਿਆ, ਨਾਲ ਔਰ ਵੀ ਉਮਰਾਵ ਜਿਹੜੇ ਹਨ ਉਹ ਚੰਦੂ ਦੇ ਪੱਖੀ ਹਨ, ਤੇ ਇੰਜ ਕਹਿ ਕਹਿ ਕਰਕੇ ਬਾਦਸ਼ਾਹ ਵੀ ਭਰਮਿਤ ਹੋ ਗਿਆ। ਤੇ ਉਹਨੇ ਦੁਸ਼ਟ ਨੇ ਇਹ ਵਚਨ ਕਰਨਾ ਕੀਤਾ, ਤੇ ਫਿਰ ਵੀ ਆ ਬਾਦਸ਼ਾਹ ਜਿਹੜਾ ਤੁਹਾਡੀ ਵਡਿਆਈ ਰੱਖਦਾ, ਇਹ ਕਹਿੰਦਾ ਦੇਖੋ ਵਜ਼ੀਰ ਖਾਨ ਨੂੰ ਵੀ ਪਤਾ ਨਹੀਂ ਹੈ। ਵਜ਼ੀਰ ਖਾਨ ਨੂੰ ਬਾਅਦ ਵਿੱਚ ਪਿਆਰਿਓ, ਇਹਨੇ ਕਿਹਾ, ਕਿਉਂਕਿ ਇਹਨੂੰ ਪਤਾ ਸੀ ਜਹਾਂਗੀਰ ਨੂੰ ਕਿ ਵਜ਼ੀਰ ਖਾਨ ਗੁਰੂ ਸਾਹਿਬ ਜੀ ਦਾ ਪੱਖ ਰੱਖਦਾ, ਅੱਗੇ ਉਹ ਵੀ ਆਪਾਂ ਬੇਨਤੀ ਕਰਨੀ ਹੈ। ਤੇ ਇਹਨੇ ਕਿਹਾ ਤੇ ਅੰਦਰ ਖਾਤੇ ਕੰਮ ਕੀਤਾ ਤੇ ਨਾਲ ਪੱਤਰ ਜਾਰੀ ਕੀਤਾ, ਤੇ ਲੇਕਿਨ ਅੰਦਰ ਦੀ ਗੱਲ ਜਿਹੜੀ ਵਜ਼ੀਰ ਖਾਨ ਨੂੰ ਵੀ ਪਤਾ ਨਹੀਂ ਸੀ। ਉਹਨੂੰ ਵੀ ਲੱਗਿਆ ਕਿ ਬਾਦਸ਼ਾਹ ਦੇਖੋ ਮਹਾਰਾਜ ਨੂੰ ਕਹਿੰਦਾ ਕਿ ਮਹਾਰਾਜ ਮੈਂ ਖੁਦਾ ਦੀਆਂ ਗੱਲਾਂ ਕਰਨੀਆਂ, ਰੱਬ ਦੀਆਂ ਗੱਲਾਂ ਕਰਨੀਆਂ, ਵੇਖ ਕਰਕੇ ਉਹ ਵੀ ਆ ਗਿਆ।
0: ਦਰਸ਼ਨ
1: ਤੇ ਕਹਿੰਦਾ ਦੇਖੋ ਸਤਿਗੁਰੂ ਮਹਾਰਾਜ, ਖੁਦ ਬਾਦਸ਼ਾਹ ਕਹਿੰਦਾ

0: ਆਪ ਜੀ ਦੇ ਕੋਲ ਭੇਜਣਾ ਕੀਤਾ ਤਾਂ ਕਰਕੇ ਮੈਂ ਆਇਆ ਹਾਂ। ਕਿਰਪਾ ਕਰੋ ਸਤਿਗੁਰੂ ਮਹਾਰਾਜ, ਚੱਲ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਤੁਸੀਂ ਦਰਸ਼ਨ ਦਿਦਾਰੇ ਦੇਣਾ ਕਰੋ।
1: ਅਰਜਨ ਬਾਕ ਬਖਾਨੇ,
0: ਇਹ ਸੁਣ ਕਰਕੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਕਿ ਭਾਈ ਅਸੀਂ ਤਾਂ ਇਹੀ ਕਾਰਨ ਕਰਕੇ ਅਸੀਂ ਇੱਥੇ ਲਾਹੌਰ ਚੱਲ ਕੇ ਆਏ ਹਾਂ। ਤੇ ਇਹ ਜਿਹੜਾ ਸਮੇਂ ਦੀ ਜੋ ਅਸੀਂ ਉਡੀਕ ਕਰ ਰਹੇ ਹਾਂ, ਉਹ ਸਮਾਂ ਜਿਹੜਾ ਅੱਜ ਆਉਣ ਕਰਕੇ ਪਹੁੰਚ ਗਿਆ। ਇੰਜ ਕਹਿ ਕਰਕੇ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹਦੇ ਨਾਲ ਜਾਣ ਦੇ ਲਈ ਤਿਆਰ ਹੋ ਗਏ ਹਨ।

0: ਖਾਸੇ ਦੇ ਉੱਤੇ ਚੜ੍ਹ ਕਰਕੇ ਸਤਿਗੁਰੂ ਮਹਾਰਾਜ ਜੀ ਗਮਨ ਕਰ ਰਹੇ ਹਨ।
1: ਸਿੱਖ ਲੈ ਸੰਗ ਵਿਸਾਲ,
0: ਦੇਖੋ ਸਾਧ ਸੰਗਤ ਜੀ, ਜੋ ਪੰਜ ਸਿੱਖ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਆਏ, ਉਹਨਾਂ ਪੰਜ ਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਨਾਲ ਲੈਣਾ ਕੀਤਾ। ਲਾਹੌਰ ਦੀਆਂ ਸੰਗਤਾਂ ਇੱਥੋਂ ਦੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਨਹੀਂ ਆਉਣਾ ਭਾਈ, ਇਹ ਪੰਜ ਸਿੱਖਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ, ਭਾਈ ਪੁਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਜੇਠਾ ਜੀ, ਭਾਈ ਮੋਖਾ ਜੀ, ਇਹ ਪੰਜ ਜਿਹੜੇ ਗੁਰੂ ਕੇ ਪਿਆਰੇ, ਪੰਜ ਪਿਆਰੇ ਕਹਿ ਲਿਓ, ਇਹਨਾਂ ਪੰਜ ਪਿਆਰਿਆਂ ਨੂੰ ਸਤਿਗੁਰੂ ਮਹਾਰਾਜ ਜੀ ਆਪਣੇ ਨਾਲ ਲੈ ਕਰਕੇ ਹੁਣ ਲਾਹੌਰ ਦੇ ਕਿਲ੍ਹੇ ਦੇ ਵਿੱਚ ਜਿੱਥੇ ਜਹਾਂਗੀਰ ਨੇ ਡੇਰਾ ਕਰਨਾ ਕੀਤਾ, ਉੱਥੇ ਸਤਿਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਜਾ ਕਰਕੇ ਜਹਾਂਗੀਰ ਨੂੰ ਮਿਲਦੇ ਹਨ, ਵਾਰਤਾਲਾਪ ਹੁੰਦੀ ਹੈ, ਇਹ ਜੋ ਸ਼ਹਾਦਤ ਦੇ ਪ੍ਰਸੰਗ ਪਿਆਰਿਓ, ਤੇ ਆਪਾਂ ਇਸ ਤਰ੍ਹਾਂ ਹੀ ਇਹ 18 ਤਰੀਕ ਤੱਕ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਤੱਕ ਇਹ ਜਾਰੀ ਰਹਿਣਗੇ। ਅੱਜ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ ਜੀ। ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਦੇ ਅੱਗੇ ਇਹ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਨਿਮਿਤ, ਜੋ ਆਉਣ ਵਾਲੀ 18 ਤਰੀਕ ਨੂੰ ਆਉਣ ਵਾਲਾ ਹੈ, ਇਹ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਹਜ਼ੂਰੀ ਸਾਧ ਸੰਗਤਾਂ ਵੱਲੋਂ ਵਿਸ਼ੇਸ਼ ਕਰਕੇ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਤਖ਼ਤ ਸਾਹਿਬ ਜੀ ਦੀ ਬਾਹਰਲੀ ਪਰਿਕਰਮਾ ਦੇ ਵਿੱਚ ਸੋਨੇ ਦੀਵਾਨ ਸਜਾਏ ਜਾਣਗੇ। ਸਜੇ ਦੀਵਾਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਸ਼੍ਰੀ ਮੁਖ ਵਾਕ ਬਾਣੀ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਹਰ ਜਸ ਕੀਰਤਨ, ਗੁਰਮਤ ਵਿਚਾਰਾਂ ਹੋਣਗੀਆਂ। ਸੋ ਆਪ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਤੋਂ ਭਾਵ ਕੇ 14 ਤਰੀਕ ਤੋਂ ਲੈ ਕਰਕੇ 18 ਤਰੀਕ ਤੱਕ ਇਹ ਦੀਵਾਨ ਸਜਣਗੇ। ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਆਪ ਖੁਸ਼ੀਆਂ ਪ੍ਰਾਪਤ ਕਰਨਾ ਕਰੋ। ਇਹਦੇ ਨਾਲ ਨਾਲ ਸਾਧ ਸੰਗਤ ਜੀ, ਕੱਲ੍ਹ ਮਿਤੀ 15 ਤਰੀਕ ਨੂੰ ਧੰਨ ਧੰਨ ਭਗਤ ਧੰਨਾ ਜੀ, ਇਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਲੋਹਗੜ੍ਹ ਸਾਹਿਬ ਕਾਰੇ ਗਾਓਂ ਲੋਹੇ ਵਿਖੇ ਵਿਸ਼ੇਸ਼ ਕਰਕੇ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਸਾਹਿਬ ਜੀ, ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਸਮੂਹ ਕਾਰ ਸੇਵਾ ਇਸ ਜਥੇਬੰਦੀ ਵੱਲੋਂ ਧੰਨ ਧੰਨ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਉਸ ਪਾਵਨ ਅਸਥਾਨ ਔਰ ਤਕਰੀਬਨ ਅਖੰਡ ਪਾਠ ਸਾਹਿਬਾਂ ਦੇ ਪੂਜਾ ਕੀਰਤਨ, ਗੁਰਮਤ ਵਿਚਾਰਾਂ ਹੋਣਗੀਆਂ। ਤਕਰੀਬਨ ਪਿਆਰਿਓ 12:30 ਵਜੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ੍ਹ ਸਾਧ ਸੰਗਤ ਜੀ ਅਤੇ ਗੁਰਦੁਆਰਾ ਲੋਹਗੜ੍ਹ ਸਾਹਿਬ ਕਾਰੇ ਗਾਓਂ ਇਸ ਅਸਥਾਨ 'ਤੇ ਪਹੁੰਚ ਕਰਕੇ ਵੀ ਹਰ ਜਸ ਕੀਰਤਨ ਸਰਵਣ ਕਰਕੇ ਗੁਰੂ ਮਹਾਰਾਜ ਜੀ ਦਾ ਪ੍ਰਸ਼ਾਦਾ ਛਕ ਕਰਕੇ ਗੁਰੂ ਮਹਾਰਾਜ ਦੀਆਂ

ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹਾਦਤ ਦੇ ਪ੍ਰਸੰਗਾਂ ਦੀ ਵਿਚਾਰ ਕੀਤੀ ਗਈ ਹੈ। ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸੁਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ ਸਦਾ ਹੀ ਰਾਜੀ ਪ੍ਰਸੰਨ

ਸਾਹਿਬ ਜੀ ਰਾਵਰ ਸਿੰਘ ਜੀ ਸਾਹਿਬ ਜੀ ਰਾਵਰ ਸਿੰਘ ਜੀ ਸਾਹਿਬ ਜੀ ਰਾਵਰ ਸਿੰਘ ਜੀ ਸਾਹਿਬ ਜੀ ਰਾਵਰ ਸਿੰਘ ਜੀ ਸਾਹਿਬ ਜੀ ਰਾਵਰ ਸਿੰਘ ਜੀ ਸਾਹਿਬ ਜੀ ਰਾਵਰ ਸਿੰਘ ਜੀ ਸਾਹਿਬ ਜੀ ਰਾਵਰ ਸਿੰਘ ਜੀ ਸਾਹਿਬ ਜੀ ਰਾਵਰ ਸਿੰਘ ਜੀ ਸਾਹਿਬ ਜੀ ਰਾਵ

Satriya Kaal Jiya Raha।

ਜਾਣੀ ਨਾ ਜਾਣੇ ਸਾ।

ਆਲ ਪੇ ਪ੍ਰਤੀਕਲਮਾ ਬਦਲ ਲੇ ਆਲ ਬੋਲ ਇੱਕ ਪੀਰ ਨਾਲ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇੱਕ ਦੁਆ ਇ

भगत भगत।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਸੁਰ ਕਾ

ਸੰਬਤ 1700 ਸਿਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਵਲਿਹੋ ਸੁਧਾਰਾ ਦੋਹਰਾ ਨੇਤਰ

ਕਰਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ।

ਰਾਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੇ, ਖਾਲਸੇ ਜੀ ਦਾ ਮਨ ਨੀਵਾ, ਮਤ ਉੱਚੀ, ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿੱਛਾ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦਾਰ ਮੇਲੇ ਬੋਲੋ ਜੇ। ਸ੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਣੀ ਜੀ, ਖਡੂਰ ਸਾਹਿਬ ਜੀ, ਗੁਰੂ ਕੀ ਬਾਵਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੇ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡਹਿਰੇ ਜੀ, ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਦਮਤਾਣ ਜੀ, ਮੁਕਤਸਰ ਸਾਹਿਬ ਜੀ, ਪਾਉਂਟਾ ਸਾਹਿਬ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ ਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੇ। ਬਿਭੋਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਕਮ ਜੀ ਜੀ, ਨਾਨਕ ਹੀਰਾ ਜੀ, ਸ਼ਿਕਾਰਗੜ੍ਹ ਜੀ, ਹੀਰਾਗੜ੍ਹ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੰਗਾ ਗੋਦਾਵਰੀ ਜੀ ਦੇ ਇਸ਼ਨਾਨ, ਸਮੂਹ ਗੁਰ ਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੇ। ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾਂ ਸੰਜਗਤ, ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੇ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੇ। ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਜ, ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਹਜੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੀ ਅਰਦਾਸ, ਭੂਲ ਚੂਕ

माफ करना। ਪੜੀ ਸੁਣੀ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ ਸੁਣ

ਸ੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸਿਆਲੇ ਮਹਾਂਪੁਰਖਾਂ ਵੱਲੋਂ ਲੋਹੇ ਵਿਖੇ ਕੱਲ ਰੱਖੇ ਹੋਏ ਪਾਠਾਂ ਦੇ ਭੋਗ ਪੈਣਗੇ, ਸੋਹਣੇ ਦੀਵਾਨ ਸਜਣਗੇ, ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੋ ਸਮੂਹ

ਤਿਆਰ ਹੈ। ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀ

8 पैसे प्रोत्साहन।

सारखे सदा सोपावे साधो के संग अजर से साधो के संग महल पहुंचे।

कई कोट काले तक पाए।

I'm going to go to the hospital.

कृपाल गिरिराज।

आप चलता आप ही करें।

ஜலகமலோமனமான நாம் பாவம்

ਮੰਜਲ ਪੂਰੀਆ ਸਵਾਮੀ ਸਿਰਜਣਹਾਰ ਅਨੇਕ ਬਾਤ ਹੋਏ ਪਸਰੀਆ ਨਾਨਕ ਏਕ ਅੰਕਾਰ ਪੌੜੀ ਏਕਮ ਏਕ ਅੰਕਾਰ ਪ੍ਰਭ ਕਰਾਏ ਤਾਕਿ ਆਸ ਕਲਿਆਣ ਸੁਖ ਜਾਤੇ ਸਭ ਕਛ ਹੋਏ ਚਾਰ ਕੁੰਡ ਦਸ ਬ੍ਰਹਮਿਓ ਕਿਸ

ਹਰ ਪ੍ਰਤੱਖ ਪਰਮੇਸ਼ਰ ਦੀ ਮੂਰਤ ਪੰਜਵੇਂ ਪਾਤਸ਼ਾਹ ਧੰਨ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੀ ਮਹਾਨ ਲਾਸਾਨੀ ਸ਼ਹਾਦਤ ਕੁਰਬਾਣੀ ਨੂੰ ਮੁੱਖ ਰੱਖਦੇ ਹੋਏ ਪੰਜ ਦਿਨਾਂ ਦਾ ਪੰਜ ਰੋਸ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਮੁਖਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਚੌਪਈ ਸਾਹਿਬ ਜੀ ਦੇ ਪਾਠ ਉਪਰੰਤ ਕੁਛ ਚਿਰ ਗੁਰੂ ਸਾਹਿਬ ਜੀ ਦੇ ਜੀਵਨ ਤੇ ਵਿਚਾਰ ਕੀਤੀ ਜਾਂਦੀ ਹੈ। ਸੋ ਆਓ ਆਪ ਸਾਰੇ ਦਹੋ ਅਸੀਸ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਚਾਰ ਲਈਏ ਨਾ ਇੱਕ ਵੀ ਪੱਖ, ਜਿਵੇਂ ਵਿਦਵਾਨਾਂ ਨੇ ਕੁਛ ਵੰਡ ਕੀਤੀ ਹੋਈ ਹੈ, ਦੱਸਿਆ ਕਿ ਸੰਸਾਰ ਦੇ ਵਿੱਚ ਕੋਈ ਸ੍ਰੇਸ਼ਟ ਪੁਰਖ ਹੈ ਤੇ ਕੋਈ ਪਾਮੀ ਪੁਰਸ਼ ਹੈ, ਕੋਈ ਸਭ ਤੋਂ ਘੱਟ ਦਰਜੇ ਦਾ ਪਾਪੀ ਪੁਰਸ਼ ਹੈ, ਕੋਈ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਇਹਨਾਂ ਦੋਵਾਂ ਦੇ ਵਿਚਕਾਰ ਘੱਟ ਦਰਜੇ ਦਾ ਕੋਈ ਜੀਵ ਹੈ। ਇਸ ਪ੍ਰਕਾਰ ਵਿਦਵਾਨਾਂ ਨੇ ਵੰਡ ਕੀਤੀ ਕਿ ਸੰਸਾਰ ਵਿੱਚ ਤਾਂ ਆਉਂਦੇ ਬੜੇ ਲੋਕ ਨੇ ਪਰ ਉਹਨਾਂ ਦਾ ਆਉਣਾ ਸਫਲ ਨਹੀਂ। ਇੱਥੇ ਆਉਣਾ ਉਹਨਾਂ ਦਾ ਸਫਲ ਹੁੰਦਾ ਹੈ ਜਿਨ੍ਹਾਂ ਨੇ ਇਸ ਸਰੀਰ ਨੂੰ ਪ੍ਰਾਪਤ ਕਰਕੇ ਇਸ ਸਰੀਰ ਨੂੰ ਪਰਮੇਸ਼ਰ ਵਾਹਿਗੁਰੂ ਨਾਲ ਜੋੜਿਆ। ਵੇਖੋ ਸਾਧ ਸੰਗਤ ਜੀ, ਸਰੀਰ ਮਿਲ ਜਾਣਾ ਇਹ ਬਹੁਤ ਵੱਡੀ ਗੱਲ ਹੈ, ਗੁਰਬਾਣੀ ਦੱਸਦੀ ਹੈ। ਕਈ ਜਿਹੜੇ ਕੀਤੇ ਹੋਏ ਕਰਮਾਂ ਦਾ ਪੁੰਨ ਸਰੂਪ ਇਹ ਸਰੀਰ ਪ੍ਰਾਪਤ ਹੋਇਆ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸਰੀਰ ਮਿਲ ਜਾਣਾ ਉਪਰੰਤ ਸਰੀਰ ਨੂੰ ਸਾਂਭਣਾ ਬੜਾ ਔਖਾ। ਇੱਕ ਅਸੀਂ ਬਾਹਰਲੀ ਤੌਰ ਤੇ ਸਰੀਰ ਨੂੰ ਸਾਂਭਦੇ ਹਾਂ ਪਰ ਇਸ ਸਰੀਰ ਦੇ ਵਿੱਚ ਕੀ ਕੁਛ ਹੈ ਇਹਦੇ ਬਾਬਤ ਸਾਨੂੰ ਕੋਈ ਪਤਾ ਨਹੀਂ। ਸੋ ਸਰੀਰ ਮਿਲ ਜਾਣਾ ਹੁਣ ਵੱਡੀ ਗੱਲ ਨਹੀਂ, ਇਸ ਸਰੀਰ ਨੂੰ ਲੇਖੇ ਵਿੱਚ ਲਗਾਉਣਾ ਵੱਡੀ ਗੱਲ ਹੈ। ਫਿਰ ਲੇਖੇ ਵਿੱਚ ਕਿੱਦਾਂ ਲਾਈਦਾ? ਇਹਦੇ ਲਈ ਸੰਸਾਰ ਵਿੱਚ ਆ ਕੇ ਸਰੀਰ ਨੂੰ ਪ੍ਰਾਪਤ ਕਰਕੇ ਸਿੱਖੀ ਦੇ ਮਾਰਗ ਨੂੰ ਅਪਣਾਉਣਾ ਇਹ ਬੜਾ ਹੀ ਸਾਧ ਸੰਗਤ ਜੀ ਦੁਸ਼ਤਰ ਕਹਿੰਦੇ ਕਠਿਨ, ਬੜਾ ਹੀ ਕਠਿਨ ਹੈ। ਪਰ ਵਿਰਲਿਆਂ ਤੇ ਇਹ ਕਿਰਪਾ ਗੁਰੂ ਜੀ ਆਪ ਕਰਦੇ ਨੇ। ਜੇ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਤਾਂ ਇਸ ਕਲਯੁਗ ਦੇ ਵਿੱਚ ਸਰੀਰ ਵੀ ਤੇ ਫਿਰ ਸਿੱਖੀ ਦਾ ਵੀ ਮਾਰਗ ਮਿਲ ਜਾਂਦਾ ਹੈ। ਫਿਰ ਸਿੱਖੀ ਦਾ ਮਾਰਗ ਜੇ ਕਰਕੇ ਮਿਲ ਗਿਆ ਤੇ ਫਿਰ ਸਾਡਾ ਇਹ ਫਰਜ਼ ਹੈ, ਸਾਡਾ ਕਰਮ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਅਪਣਾਈਏ ਤੇ ਮਹਾਰਾਜ ਜੀ ਨੇ ਜਿਵੇਂ ਬਚਨ ਕੀਤੇ ਹਨ ਕਿ ਇਸ ਦੇਹੀ ਨੂੰ ਕਿਵੇਂ ਸਫਲ ਕਰਨਾ ਹੈ। ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਆਪਾਂ ਮਨਾ ਰਹੇ ਹਾਂ। ਸ਼ਹੀਦੀ ਦਾ ਇਤਿਹਾਸ ਤਾਂ ਆਪਾਂ ਹਰ ਸਾਲ ਹੀ ਸਰਵਣ ਕਰਦੇ ਹਾਂ। ਸ਼ਹੀਦੀ ਦੇ ਮੁੱਖ ਕਾਰਨ ਕੀ ਨੇ? ਇਹਦੇ ਵਿੱਚੋਂ ਵਿਦਵਾਨਾਂ ਨੇ ਇੱਕ ਸਭ ਤੋਂ ਵੱਡਾ ਮੁੱਖ ਕਾਰਨ ਜਿਹੜਾ ਮੰਨਿਆ ਉਹ ਸਾਧ ਸੰਗਤ ਜੀ, ਜੋ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰਬਾਣੀ ਜਿਹੜੀ ਰਚੀ ਹੈ ਨਾ, ਇਹ ਕਾਹਦੇ ਲਈ ਰਚੀ? ਜੀਆਂ ਦੇ ਕਲਿਆਣ ਲਈ। ਜੀਆਂ ਦੇ ਕਲਿਆਣ ਲਈ ਗੁਰੂ ਸਾਹਿਬ ਜੀ ਨੇ ਕੁੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 5800 ਦੇ ਕਰੀਬ ਕੁਝ ਸ਼ਬਦ ਹਨ, 894 ਸ਼ਬਦ ਹਨ। ਇੰਨੇ ਸ਼ਬਦ ਮਹਾਰਾਜ ਜੀ ਨੇ ਅੰਕਿਤ ਕੀਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਭਾਵੇਂ ਬਾਣੀ ਵੱਖਰੇ ਵੱਖਰੇ ਗੁਰੂ ਸਾਹਿਬਾਂ ਦੀ ਏ, 15 ਭਗਤਾਂ ਦੀ ਏ, 17 ਪਟ ਹਨ, 3 ਗੁਰੂ ਕੇ ਪਿਆਰੇ ਸਿੱਖਾਂ ਦੀ ਬਾਣੀ ਦਰਜ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 3 ਤੇ 12 ਚੜਾਈਆਂ। ਇਵੇਂ ਗੁਰਬਾਣੀ ਦੇ ਵਿੱਚ ਸਾਰਿਆਂ ਦੇ ਬਚਨ ਪ੍ਰਾਪਤ ਹੁੰਦੇ ਹਨ। ਇਸ ਬਾਣੀ ਨੂੰ ਮਹਾਰਾਜ ਜੀ ਦਾ ਰਚਣ ਦਾ ਕੀ ਕਾਰਨ ਸੀ?

ਸੋ ਕਲਯੁਗ ਦੇ ਵਿੱਚ ਜੇ ਆਪਾਂ ਵੇਖੀਏ, ਅਸੀਂ ਸਰੀਰ ਨੂੰ ਵੀ ਪ੍ਰਾਪਤ ਕੀਤਾ, ਗੁਰੂ ਦੀ ਕਿਰਪਾ ਦੁਆਰਾ ਸਿੱਖੀ ਵੀ ਮਿਲ ਗਈ, ਤੇ ਸਿੱਖੀ ਨੂੰ ਪ੍ਰਾਪਤ ਕਰਕੇ ਹੁਣ ਸਾਡਾ ਕੰਮ ਹੈ ਕਿ ਅਸੀਂ ਗੁਰੂ ਦੇ ਬਚਨਾਂ ਨੂੰ ਅਪਣਾਉਣਾ ਹੈ। ਉਹ ਕਿਵੇਂ ਅਪਣਾਉਣਾ ਹੈ? ਉਹਦੇ ਲਈ ਸਾਨੂੰ ਸਤਸੰਗਤ ਵਿੱਚ ਆਉਣਾ ਪੈਣਾ। ਆਪ ਜੀਆਂ ਨੇ ਰਲ ਮਿਲ ਕੇ ਗੁਰਬਾਣੀ ਦਾ ਪਾਠ ਕੀਤਾ, ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ, ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਜੋ ਵਡਿਆਈ ਹੈ, ਜੋ ਮਹੱਤਵ ਹੈ, ਉਹ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਹੀ ਅੰਕਿਤ ਕਰ ਦਿੱਤਾ। ਜਿਵੇਂ ਕੁੱਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਅੰਗ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਜੇ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪਾਠ ਨਹੀਂ ਕਰ ਸਕਦੇ, ਨਿੱਤ ਤਾਂ ਅਸੀਂ ਕਰ ਨਹੀਂ ਸਕਦੇ, ਇੱਕ ਚੌਖੜੇ ਵਿੱਚ ਵੀ ਕਰ ਨਹੀਂ ਸਕਦੇ, ਕੋਈ ਵਿਰਲਾ ਹੈ। ਪਿਛਲੇ ਸਮੇਂ ਦੇ ਵਿੱਚ ਪੁਰਾਤਨ ਜਿਹੜੇ ਸਿੰਘ ਸਨ ਨਾ, ਉਹਨਾਂ ਨੇ ਸਾਧ ਸੰਗਤ ਜੀ ਬਾਣੀ ਦਾ ਐਸਾ ਅਭਿਆਸ ਕਰਨਾ, ਇੱਕ ਚੌਖੜੇ ਵਿੱਚ ਹੀ ਪਾਠ ਕਰ ਦੇਣਾ, ਤੇ ਫਿਰ ਅੱਗੇ ਦੱਸਣਾ ਵੀ ਨਹੀਂ। ਉਹਨਾਂ ਦੀ ਅਵਸਥਾ ਐਸੀ ਸੀ ਕਿ ਦੱਸਣਾ ਵੀ ਨਹੀਂ ਹੈਗਾ ਕਿਸੇ ਨੂੰ, ਇਵੇਂ ਇੱਕ ਨਹੀਂ ਕਈ ਉਹਨਾਂ ਨੇ ਪਾਠ ਕਰ ਲੈਣੇ, ਇੰਨੀ ਬਾਣੀ ਕੰਠ ਸੀ। ਮਹਾਰਾਜ ਜੀ ਨੇ ਕਿਹਾ, ਕਹਿੰਦੇ ਇੰਨੀ ਬਾਣੀ ਜੇ ਕਰਕੇ ਹਰੇਕ ਤੋਂ ਪੜ੍ਹਨਾ ਔਖਾ। ਧੰਨ ਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਕਲਯੁਗ ਦੇ ਜੀਆਂ ਦੇ ਉਧਾਰ ਲਈ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ। ਕੋਈ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਹੈ ਉਹ ਸ਼ਰਧਾ ਤੇ ਪ੍ਰੇਮ ਨਾਲ ਕਰ ਲਵੇ, ਕਹਿੰਦੇ ਉਹਨੂੰ ਸਾਰਾ ਫਿਰ ਗੁਰਬਾਣੀ ਪੜ੍ਹਨ ਦਾ ਮਹੱਤਵ ਮਿਲ ਜਾਂਦਾ। ਫਿਰ ਸਿੱਖਾਂ ਨੇ ਪੁੱਛਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ, ਮਹਾਰਾਜ ਕਿਰਪਾ ਕਰੋ, ਸੱਚੇ ਪਾਤਸ਼ਾਹ ਜੀ ਨੇ ਤਾਂ ਬਾਣੀ ਬਖਸ਼ੀ ਹੈ ਪਹਿਲੇ ਪਾਤਸ਼ਾਹੀ ਨੇ, ਤੇ ਦੂਜੇ ਪਾਤਸ਼ਾਹੀ ਤੀਜੀ ਚੌਥੀ ਸਾਰਿਆਂ ਨੇ ਬਾਣੀ ਬਖਸ਼ਣਾ ਕੀਤੀ ਹੈ, ਆਪ ਜੀ ਵੀ ਬਾਣੀ ਦੀ ਬਖਸ਼ਿਸ਼ ਕਰੋ, ਕੋਈ ਐਸੀ ਸਰਲ ਬਾਣੀ ਉਚਾਰਨ ਕਰੋ। ਕਹਿੰਦੇ 24 ਘੰਟੇ ਹਨ, 24 ਘੰਟਿਆਂ ਦੇ ਵਿੱਚ 24,000 ਸਵਾਸ ਜੀ ਲੈਂਦਾ ਹੈ, ਇਹਨਾਂ 24,000 ਸਵਾਸਾਂ ਨੂੰ ਸਫਲ ਕਰਨ ਦੇ ਲਈ ਕੋਈ ਸੌਖੀ ਬਾਣੀ ਸਾਡੇ ਸਿੱਖਾਂ ਦੇ ਕਲਿਆਣ ਲਈ ਉਚਾਰਨਾ ਕਰੋ। ਤਾਂ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ ਜਿੱਥੇ ਅੱਜ ਅਸੀਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਰਾਮਸਰ ਸਾਹਿਬ, ਉਹਦੇ ਲਾਗੇ ਹੀ ਉਹ ਬੇਰੀ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ, ਜਿਸ ਬੇਰੀ ਦੇ ਹੇਠਾਂ ਬਹਿ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤੀ, ਤੇ ਜਦੋਂ ਉਚਾਰਨ ਕੀਤੀ ਮਹਾਰਾਜ ਜੀ ਸਾਰੀ ਬਾਣੀ ਉਚਾਰਨ ਕਰਨ ਵੇਲੇ ਇਕਾਂਤ ਵਿੱਚ ਬੈਠਦੇ ਸਨ, ਹਰੇਕ ਨੂੰ ਨਹੀਂ ਸੀ ਮਿਲਦੇ, ਬਹੁਤੀ ਬੋਲਦੇ ਨਹੀਂ ਸਨ ਸੰਗਤ ਨਾਲ, ਬਸ ਇੱਕ ਵਾਰੀ ਦਰਸ਼ਨ ਦੇ ਨੇ ਤੇ ਫਿਰ ਗੁਰਬਾਣੀ ਰਚਣ ਵਿੱਚ ਲੱਗ ਜਾਣਾ। ਕਈ ਚਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਬਾਣੀ ਨੂੰ ਰਚਣ ਦੇ ਵਿੱਚ, ਗੁਰਬਾਣੀ ਨੂੰ ਮਹਾਰਾਜ ਜੀ ਤਿਆਰ ਕਰਨ ਦੇ ਵਿੱਚ ਲੱਗੇ ਹੋਏ ਸਨ। ਸੋ ਜਿੱਥੇ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ, ਮਹਾਰਾਜ ਜੀ ਨੇ ਇੱਕ ਚੌਪੜੇ ਤੇ ਬਹਿ ਕਰਕੇ ਸਾਧ ਸੰਗਤ ਜੀ ਸਾਰੀ ਬਾਣੀ ਜੋ ਹੈ ਸੁਖਮਨੀ ਸਾਹਿਬ ਜੀ ਦੀ ਉਚਾਰਨ ਕੀਤੀ, ਤੇ ਫਿਰ ਕਿਹਾ ਕਿ ਇਸ ਦਾ ਮਹੱਤਵ ਕੀ ਹੈ। ਆਪ ਜੀ ਨੇ ਬਾਣੀ ਸਾਰਿਆਂ ਨੇ ਪੜ੍ਹੀ ਹੈ, ਬਾਣੀ ਸਾਰੇ ਪੜ੍ਹਦੇ ਨੇ, ਅਸੀਂ ਇਹ ਕਹਿੰਦੇ ਹਾਂ ਕਿ ਬਾਣੀ ਦਾ ਸਾਨੂੰ ਫਿਰ ਫਲ ਕਿਉਂ ਨਹੀਂ ਮਿਲਦਾ। ਜਿਵੇਂ ਇੱਕ ਵੈਦ ਹੈ, ਇੱਕ ਡਾਕਟਰ ਹੈ, ਉਹਦੇ ਕੋਲ ਤਾਂ ਅਸੀਂ ਦਵਾ ਲੈਣ ਚਲੇ ਗਏ, ਸਾਨੂੰ ਕੋਈ ਰੋਗ ਹੋ ਗਿਆ ਸਰੀਰ ਕਰਕੇ, ਅਸੀਂ ਜਦੋਂ ਉਹਦੇ ਕੋਲ ਦਵਾ ਲੈਣ ਗਏ ਨਾ, ਉਹਨੇ ਦਵਾ ਦੇ ਨਾਲ ਸਾਨੂੰ ਪਰਹੇਜ਼ ਵੀ ਦਿੱਤੇ ਹਨ। ਉਹਨੇ ਕਿਹਾ ਇਹ ਦਵਾ ਉਦੋਂ ਕੰਮ ਕਰਨੀ ਜਦੋਂ ਤੂੰ ਇਸ ਦੇ ਨਾਲ ਪਰਹੇਜ਼ ਵੀ ਕਰਿਆ ਕਰੇਗਾ। ਜੇ ਕੱਲੀ ਦਵਾਈ ਲੈਣੀ ਤੇ ਫਿਰ ਤੁਸੀਂ ਜਿੰਨੀ ਮਰਜ਼ੀ ਉਹ ਦਵਾਈ ਖਾਈ ਜਾਓ, ਤੁਹਾਡੇ ਸਰੀਰ ਤੇ ਅਸਰ ਨਹੀਂ ਹੋਣਾ। ਇਵੇਂ ਹੀ ਸਾਧ ਸੰਗਤ ਜੀ, ਬਾਣੀ ਜਦੋਂ ਅਸੀਂ ਉਚਾਰਨ ਕਰਦੇ ਹਾਂ, ਇਹ ਬਾਣੀ ਪੜ੍ਹਨ ਦੇ ਨਾਲ ਗੁਰੂ ਜੀ ਨੇ ਕਈ ਪਰਹੇਜ਼ ਵੀ ਦੱਸੇ ਹਨ, ਇਹਦੇ ਲਈ ਸਾਨੂੰ ਰਹਿਤ ਦਿੱਤੀ ਹੈ। ਦਸਵੇਂ ਪਾਤਸ਼ਾਹ ਜੀ ਨੇ ਰਹਿਤ ਦਿੱਤੀ ਹੈ, ਜਦੋਂ ਰਹਿਤ ਨੂੰ ਅਸੀਂ ਦ੍ਰਿੜ ਕੀਤਾ ਤੇ ਫਿਰ ਪਰਹੇਜ਼ ਕੀ ਕੀਤੇ? ਸੁਖਮਨੀ ਸਾਹਿਬ ਜੀ ਸਾਰੇ ਪੜ੍ਹਦੇ ਹੋ, ਮਿੱਥਿਆ ਨਾ ਹੀ ਰਸ ਪਰ ਤ੍ਰੀ ਰੂਪ ਨਾ ਪੇਖੇ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਬਾਸਨਾ ਮਨ ਤੇ ਟਰੇ, ਇੰਦਰੀ ਜੀਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਕਹਿੰਦੇ ਕੋਟ ਵਿਰਲਾ ਕਰੋੜ ਵਿੱਚ ਹੈ, ਬਾਣੀ ਪੜਨ ਵਾਲੇ ਹਜ਼ਾਰ ਲੱਖ ਕਰੋੜ ਬੰਦੇ ਨੇ, ਇੱਕ ਹੈ ਕਹਿੰਦੇ ਜਿਹਨੂੰ ਅਪਰਸ, ਜੋ ਇਸ ਤੋਂ

0: ਪਰਾਏ ਤੇ ਬਾਣੀ ਹੋਈ ਹੈ ਤੇ ਕਿਵੇਂ ਉਹ ਬਾਣੀ ਨੇ ਤੁਹਾਡੇ ਤੇ ਅਸਰ ਫਿਰ ਕਿਵੇਂ ਉਹ ਬਾਣੀ ਨੇ ਤੁਹਾਡੇ ਤੇ ਅਸਰ ਫਿਰ ਪਾਤਸ਼ਾਹ ਜੀ ਕਹਿੰਦੇ ਹਨ ਅੱਗੇ ਪਾਤਸ਼ਾਹ ਜੀ ਕਹਿੰਦੇ ਦ੍ਰਿਸ਼ਟੀ ਫਿਰ ਕੰਨ ਕਰਨਾ ਸਮੇਂ ਜੇ ਦੂਸ਼ੀ ਕੀਤਾ ਜੇ ਅਸਰ ਸੁਣਨਾ ਸਲੇ ਦਾ ਦਾ ਕੀ ਨਹੀਂ ਦੀ ਨਿੰਦਾ ਕਰਲੇ ਨੇ ਤੇ ਕਿਵੇਂ ਫਿਰ ਬਾਣੀ ਦਾ ਅਸਰ ਕਰਨਾ ਸਾਥ ਕਿਵੇਂ ਦੀਓ ਜੇ ਅਸੀਂ ਸੁਣਦੇ ਆ ਉਹ ਬਾਣੀ ਦਾ ਸਾਜੇ ਅਸੀਂ ਜਾਣਦੇ ਨਾ ਬਾਣੀ ਦਾ ਸਾੜਾ ਇਹਦੇ ਵਿੱਚ ਕੋਈ ਕੋਈ ਬਚਨ ਐਸਾ ਦਾ ਇਹਦੇ ਲਈ ਜੋ ਲੋਕੀ ਬਤਮਾ ਲੋ ਇੱਕ ਬਚਨ ਨਾਲ ਹੀ ਲੋਕ ਛੁਟਕਾਰਾ ਹੋ ਜਾਂਦਾ ਅਰਬ ਇਲਾਕੇ ਸਵਾਲ ਹੈ ਨਾ ਕਿ ਗੁਰਬਾਣੀ ਦਾ ਸਾਰ ਕੀ ਹੈ ਸਵਾਲ ਹੈ ਜੇ ਤੁਹਾਡੇ ਮਨ ਵਿੱਚ ਪਰਮੇਸ਼ਰ ਦੇ ਨਾਮ ਦੇ ਪ੍ਰਮਾਣ ਵਿੱਚ ਫਿਰ ਸੋਚੋ ਕਿ ਤੁਹਾਡੀ ਬਾਣੀ ਦਾ ਨਾਮ ਸਭ ਤੋਂ ਸੋਚੋ ਕਿ ਤੁਹਾਡੀ ਬਾਣੀ ਜੇ ਤੁਹਾਨੂੰ ਰੱਬ ਚੇਤੇ ਆਵੇ ਨਾ ਜੇ ਤੁਹਾਨੂੰ ਰੱਬ ਦੀ ਗੱਲ ਕਰੇ ਕਿਸੇ ਨਾਲ ਗੱਲ ਕਰੀ ਕਿ ਤੁਹਾਨੂੰ ਵਾਹਿਗੁਰੂ ਚੇਤੇ ਆ ਜਾਂ ਗੱਲ ਕਰਕੇ ਤੁਹਾਨੂੰ ਵਾਹਿਗੁਰੂ ਦੀ ਕੋਈ ਕੰਮ ਵਿੱਚ ਲੱਗੇ ਹੋ ਤੁਹਾਨੂੰ ਅਚਨਚੇਤ ਤੁਹਾਡੇ ਸੋਝੀ ਵਿੱਚ ਵਾਹਿਗੁਰੂ ਆ ਜਾਵੇ ਤੁਹਾਡੇ ਸੋਝੀ ਵਿੱਚ ਵਾਹਿਗੁਰੂ ਤੁਹਾਡੇ ਸੁਪਨੇ ਦੇ ਵਿੱਚ ਵਾਹਿਗੁਰੂ ਦਾ ਨਾਮ ਆ ਜਾਵੇ ਗੁਰੂ ਦੇ ਦਰ ਦੇ ਦਰਸ਼ਨ ਨੂੰ ਜਾਣ ਦਾ ਸੁਪਨੇ ਦੇ ਵਿੱਚ ਵਾਹਿਗੁਰੂ ਦੇ ਦਰਸ਼ਨ ਨੂੰ ਸੁਪਨੇ ਸਜਿਤ ਦੇ ਵਿੱਚ ਬਣ ਬਣੇ ਸੁਚਿਤ ਦੇ ਵਿੱਚ ਤਾਂ ਪਵਿੱਤਰ ਪਵਿੱਤਰ ਆ ਜਾਵੇ ਆਮਨ ਪਵਿੱਤਰ ਸੱਚ ਜਾਣੇ ਸੁਪਨੇ ਵਿੱਚ ਹੀ ਆ ਜਾਵੇ ਸੱਚ ਜਾਣੇ ਤੇ ਪਤਾ ਲੱਗਦੀ ਆ ਕਿ ਬਾਣੀ ਵਿੱਚ ਪਤਾ ਲੱਗਦਾ ਨਹੀਂ ਪੜੀਏ ਕਿੰਨਾ ਕੁ ਬਾਣੀ ਨੂੰ ਪੜੀਏ ਕਿ ਨਹੀਂ ਪੜੀਏ ਕਿੰਨਾ ਕੁ ਸੁਪਨੇ ਸਾਹਿਬ ਜੀ ਦੀ ਮਹਿਮਾ ਬਹੁਤ ਵੱਡੀ ਹੈ ਸਾਹਿਬ ਜੀ ਦੀ ਮਹਿਮਾ ਬਾਦਸ਼ਾਹ ਜੀ ਕਹਿੰਦੇ ਕੀ ਮਿਲਦਾ ਭਾਈ ਬਾਣੀ ਬਾਦਸ਼ਾਹ ਜੀ ਕਹਿੰਦੇ ਕੀ ਮਿਲਦਾ ਭਾਈ ਬਾਣੀ ਮਹਾਰਾਜ ਜੀ ਕਹਿੰਦੇ ਸਵਾਲ ਨਾ ਪੁੱਛੋ ਕੀ ਨਹੀਂ ਮਹਾਰਾਜ ਜੀ ਮਿਲਦੇ ਸਵਾਲ ਨਾ ਪੁੱਛੋ ਇਹ ਸਵਾਲ ਪੁੱਛੋ ਕੀ ਨਹੀਂ ਮਿਲੇ ਸਵਾਲ ਪੁੱਛੋ ਕੀ 20 ਵਾਰ ਗਿਣ ਕੇ 20 ਵਾਰ ਸੱਜੀ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਾਰ ਸਾਜਮਣੀ ਸਾਰਾ ਜੀ ਵੇ ਦੇ ਦਿੱਤੇ ਨੇ ਮਣੀ ਸਾਰਾ ਜੀ ਤੁਸੀਂ ਸਾਰੀ ਦੇ ਅਖੀਰ ਦੀ ਅਸ਼ਟ ਤੁਸੀਂ ਸੱਚ ਪੜਦੇ ਨੇ ਤੁਸੀਂ ਅਸ਼ਟ ਦੇ ਵਿੱਚ ਰਿਧ ਨਮਸ ਮੰਤ ਰਿਧ ਕੇ ਕਹਿੰਦੇ ਮਨ ਨੂੰ ਸ਼ਾਂਤੀ ਆ ਜਾਣੀ ਹੈ ਕਹਿੰਦੇ ਮਨ ਨੂੰ ਅੱਗੇ ਮਨ ਸੰਤੋਖੀ ਹੋ ਜਾਣਾ ਅੱਗੇ ਮਨ ਖੇ ਮਨ ਵੀ ਹੋ ਜਾਣਾ ਮਿਲ ਜਾਣਾ ਤੇ ਛੇ ਵੀ ਆ ਜਾਣੀ ਮਨ ਮਿਲ ਜਾਣਾ ਤੇ ਛੇ ਰਿਧ ਕਰਮ ਚ 18 ਰਿਧ ਦੀਆਂ 9 ਦੀਆਂ ਆ ਜਾਣੀਆਂ ਛੇ ਦੀ ਸਾਮ ਰਿਧ 9 ਮਿੰਟ ਬੁੱਧ ਬੁੱਧੀ ਮਿਲ ਜਾਣੀ
1: ਕਹਿੰਦੇ ਸ਼ਬਦ ਪੜੋ ਤੁਸੀਂ
0: ਬਹੁਤ ਵੱਡੀ ਮਹਿਮਾ ਗਿਆਨ ਸ਼੍ਰਿਸ਼ਟ ਉਤਮ ਇਸ਼ਨਾਨ ਚਾਰ

ਸ਼ੰਕੇ ਰੱਖੇ ਕੇਵਲ ਮਨ ਦੇ ਵਿੱਚ ਜਿਹੜੇ ਉਹ ਇੱਥੇ ਇਸ ਧਾਮ ਦੀ ਮਹਿਮਾ ਨੂੰ ਨਾ ਜਾਣ ਕਰਕੇ ਕੇਵਲ ਤੇ ਕੇਵਲ ਮਨ ਵਿੱਚ ਜਿਹੜੇ ਨੇ ਆਮ ਹੀ ਵੇਖੋ ਕਿੱਥੇ ਜਾਣਾ ਗੁਰੂ ਸਥਾਨ ਦੀ ਮਹਿਮਾ ਆਉਂਦੀ ਹੈ ਉੱਥੇ ਆਪਾਂ ਨੇ ਉਸ ਸਥਾਨ ਨੂੰ ਆਮ ਜਾਣਿਆ ਨਾ ਤੇ ਉਸ ਤੋਂ ਫਿਰ ਸਾਨੂੰ ਫਲ ਨਹੀਂ ਮਿਲਿਆ ਕਰਦਾ ਸੋ ਇਵੇਂ ਜਿਹੜੇ ਖਾਲੀ ਆਏ ਉਹ ਖਾਲੀ ਮੁੜ ਜਾਂਦੇ ਨੇ ਜਿਹੜੇ ਆਪਣੇ ਨਾਲ ਕੁਛ ਪ੍ਰਣ ਕਰਕੇ ਆਉਂਦੇ ਨੇ ਫਿਰ ਇੱਥੋਂ ਉਹ ਸਭ ਕੁਛ ਲੈ ਕੇ ਜਾਂਦੇ ਨੇ ਇਹ ਐਸਾ ਦਰ ਹੈ ਸੋ ਉਹਨਾਂ ਨੇ ਬੜੀ ਬੰਦਗੀ ਕੀਤੀ ਜਪਜੀ ਸਾਹਿਬ ਜੀ ਦੇ ਕਈ ਪਾਠ ਸੁਖਮਨੀ ਸਾਹਿਬ ਜੀ ਦੇ ਜੀਵਨ ਵਿੱਚ ਲਿਖਿਆ ਕਿ ਸੁਖਮਨੀ ਸਾਹਿਬ ਜੀ ਦੇ ਵੀ 2,25,000 ਪਾਠ ਕੀਤੇ ਤੇ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ ਸਾਹਿਬ ਜੀ ਇੱਥੇ ਕਈ ਚਿਰ ਆਪ ਜੀਆਂ ਨੇ ਮਹਾਰਾਜ ਜੀ ਦੇ ਸਿੰਘਾਸਨ ਦੀ ਮੁੱਖ ਜਥੇਦਾਰ ਵਜੋਂ ਸੇਵਾ ਕੀਤੀ ਉਹਨਾਂ ਨੇ ਵੀ ਸਾਧ ਸੰਗਤ ਜੀ ਕਈ ਸੁਖਮਨੀ ਸਾਹਿਬ ਜਿਹੜੇ ਨੇ ਉਹਨਾਂ ਨੇ ਜੀਵਨ ਵਿੱਚ ਕੀਤੇ ਗਿਣਤੀ ਨਹੀਂ ਤੇ ਅੱਜ ਜੋ ਅਸੀਂ ਵੇਖਦੇ ਨਾ ਹਜ਼ੂਰ ਸਾਹਿਬ ਮਾਈਆਂ ਦਾ ਜੱਥਾ ਜਾਂ ਭਾਈਆਂ ਦਾ ਜੱਥਾ ਜਿਹੜਾ ਹੈ ਲੱਗਿਆ ਹੋਇਆ ਹੈ ਇਹ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਮਾਈਆਂ ਨੂੰ ਪਤਾ ਨਹੀਂ ਸੀ ਦੂਜੇ ਕਰਮਾਂ ਵਿੱਚ ਲੱਗੇ ਹੋਏ ਸਨ ਵਹਿਮਾਂ ਭਰਮਾਂ ਦੇ ਵਿੱਚ ਉਧਰੋਂ ਉਹਨਾਂ ਨੂੰ ਕੱਢਣ ਦੇ ਲਈ ਉਹਨਾਂ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਆਪ ਪੜਾਈ ਹੈ ਤੇ ਆਖਿਆ ਕਿ ਇੰਜ ਤੁਸੀਂ ਬਾਣੀ ਪੜੋ ਤੇ ਇੰਜ ਕੀਰਤਨ ਕਰਿਆ ਕਰੋ ਫਿਰ ਇਵੇਂ ਪ੍ਰਚਾਰ ਕੀਤਾ ਬਾਣੀ ਦਾ ਸੋ ਖੈਰ ਉਹਨਾਂ ਦੇ ਕੋਲ ਨਾ ਹੁਣ ਸਾਡੀ ਤੁਹਾਡੀ ਗੱਲ ਠੀਕ ਹੈ ਅਸੀਂ ਸਿੱਖ ਹਾਂ ਕੋਈ ਅਨਮਤੀ ਆ ਜਾਵੇ ਕਹਿੰਦੇ ਇੱਕ ਮੁਸਲਮਾਨ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਨੂੰ ਵੇਖ ਕੇ ਨਾ ਉਹਨਾਂ ਦਾ ਜਲਾਲ ਹੀ ਐਸਾ ਸੀ ਕਾਰਨ ਬਾਣੀ ਨਾਲ ਤਪੇ ਹੋਏ ਸਨ ਤੇ ਵੇਖ ਕੇ ਹੀ ਐਸਾ ਜਲਾਲ ਉਹਨਾਂ ਦਾ ਮੁਰੀਦ ਬਣ ਗਿਆ ਕੀ ਹੋਇਆ ਸੀ ਉਸ ਨੂੰ ਉਹਦੇ ਆਪਦੇ ਘਰ ਦੇ ਜਵਾਕਾਂ ਨੇ ਬੱਚਿਆਂ ਨੇ ਘਰੋਂ ਬਾਹਰ ਕੱਢ ਤਾ ਉਹਦੀ ਜਿੰਨੀ ਜ਼ਮੀਨ ਜਾਇਦਾਦ ਸੀਗੀ ਉਹ ਸਾਰੀ ਲੈ ਲਈ ਤੇ ਪਿਓ ਨੂੰ ਹੀ ਘਰੋਂ ਬਾਹਰ ਕੱਢਤਾ ਕਾਰਨ ਇਹ ਕਲਯੁਗ ਇੱਥੇ ਤਾਂ ਖਿਣਦਾ ਕਿਸੇ ਦਾ ਪਤਾ ਨਹੀਂ ਅੱਗੇ ਕੀ ਹੋਣਾ ਕਿਸੇ ਨੇ ਕੀ ਕਰਨਾ ਤੇ ਉਹ ਵਿਚਾਰਾ ਉਹਨੂੰ ਕੋਈ ਥਾਂ ਠਿਕਾਣਾ ਨਹੀਂ ਉਹ ਪਠਾਨਕੋਟ ਦੇ ਇਲਾਕੇ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਆਇਆ ਤੇ ਦਰਸ਼ਨ ਕੀਤੇ ਤੇ ਬੜਾ ਬੈਰਾਗ ਹੋਇਆ ਕਹਿੰਦਾ ਮਹਾਂਪੁਰਖੋ ਮੇਰੇ ਕੈਸੇ ਮਾੜੇ ਕਰਮ ਸਨ ਕਹਿੰਦੇ ਅੱਜ ਮੇਰੀ ਆਪ ਦੀ ਔਲਾਦ ਮੈਨੂੰ ਘਰੇ ਰੱਖ ਕੇ ਰਾਜੀ ਨਹੀਂ ਕਹਿੰਦੇ ਮੇਰੇ ਤੋਂ ਕਿਹੜੇ ਪਾਪ ਹੋਏ ਨੇ ਕਿਰਪਾ ਕਰਕੇ ਮੇਰੇ ਕਰਮ ਆਪ ਜੀ ਬਖਸ਼ਾਣਾ ਕਰੋ ਆਪ ਜੀ ਰੱਬ ਦੇ ਨੇੜੇ ਹੋ ਜਿਹੜੇ ਨੇੜੇ ਹੁੰਦੇ ਨੇ ਨਾ ਰੱਬ ਉਹਨਾਂ ਦੀ ਛੇਤੀ ਗੱਲ ਮੰਨਦਾ ਹੈ ਆਪ ਜੀ ਰੱਬ ਦੇ ਲਾਗੇ ਉਹ ਕਹਿੰਦੇ ਮੇਰੀ ਬੇਨਤੀ ਕਬੂਲ ਕਰੋ ਮਹਾਂਪੁਰਖਾਂ ਨੇ ਕਿਹਾ ਕਹਿੰਦੇ ਅਸੀਂ ਤੈਨੂੰ ਕੋਈ ਬਹੁਤੀ ਨੇਮ ਨਹੀਂ ਦਿੰਦੇ ਕਹਿੰਦੇ ਇੱਕ ਅਸ਼ਟਪਦੀ ਹੈ ਤੇ ਇੱਕ ਅਸ਼ਟਪਦੀ ਵੀ ਅਸੀਂ ਨਹੀਂ ਦਿੰਦੇ ਕਹਿੰਦੇ ਇੱਕੋ ਹੀ ਤੈਨੂੰ ਅੱਠ ਪਦਿਆਂ ਦੇ ਵਿੱਚੋਂ ਇੱਕ ਪਦਾ ਸੁਖਮਨੀ ਸਾਹਿਬ ਜੀ ਦਾ ਤੈਨੂੰ ਅਸੀਂ ਦੱਸ ਰਹੇ ਹਾਂ ਕਹਿੰਦੇ ਕੰਠ ਕਰ ਲੈ ਉਹਨੂੰ ਕੰਠ ਕਰਾਇਆ ਕੀ ਕੰਠ ਕਰਾਇਆ ਆਪਾਂ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਤੇ ਪਹਿਲਾ ਹੀ ਪਦਾ ਸਾਰੇ ਪੜ੍ਹਦੇ ਹਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਓ ਸਿਮਰੋ ਜਾਗ ਸੰਬਰ ਏਕੇ ਨਾਮ ਜਪਤ ਅਗਨਤ ਅਨੇਕੇ ਬੇਦ ਪੁਰਾਨ ਸਿਮਰਤ ਸੁਧਾਕਰ ਕੀਨੇ ਰਾਮ ਨਾਮ ਇੱਕ ਆਖਰ ਖਿਨਕਾ ਇੱਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਅਗਨੀ ਨਾ ਆਵੇ ਕਾਂ ਕੀ ਏਕੇ ਦਰਸਤਵਾਰੋ ਨਾਨਕ ਉਨਸੰਗ ਮੋਇਓ ਦਾਰੋ ਸੁਖਮਨੀ ਸੁਖਾਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸ਼ਰਾਮ ਕਿਹਾ ਕਿ ਜੇ ਇਹ ਇੱਕ ਪਦੇ ਦਾ ਤੂੰ ਨਿਤ ਜਾਪ ਕਰੇਗਾ ਤੈਨੂੰ ਆਪਣੇ ਘਰ ਵਿੱਚ ਤੈਨੂੰ ਵਾਪਸ ਥਾਂ ਠਿਕਾਣਾ ਵਿਸ਼ਰਾਮ ਮਿਲ ਜਾਏਗਾ ਤੇ ਉਸਨੇ ਸਾਧ ਸੰਗਤ ਜੀ ਉਹ ਭਾਵੇਂ ਅਨਮਤਿਆ ਸੀ ਉਹਨੇ ਮਹਾਂਪੁਰਖਾਂ ਦੇ ਬਚਨ ਮੰਨ ਕੇ ਉਹ ਬਚਨ ਆਪਣੇ ਪੱਲੇ ਬਣ ਲਏ ਤੇ ਉਸਦਾ ਸਾਰਾ ਦਿਨ ਜਾਪ ਕਰੀ ਗਿਆ ਉਹ ਜਿੱਧਰ ਸੀਗਾ ਨਾ ਉਹਦੀ ਔਲਾਦ ਉਹਦੇ ਧੀ ਉਹਨੂੰ ਲੱਭਦੇ ਆਏ ਆਪਾ ਆਪਾ ਕਰਕੇ ਆ ਕੇ ਚਰਣੀ ਪਏ ਕਹਿੰਦੇ ਅਸੀਂ ਬਹੁਤ ਹੀ ਜਿਹੜੇ ਨੇ ਉਹ ਦੂਜੇ ਰਾਹ ਵਿੱਚ ਲੱਗ ਗਏ ਸਨ ਅਸੀਂ ਬੜਾ ਪਾਪ ਕਮਾਇਆ ਤਰੋ ਕਮਾਇਆ ਹੈ ਕਿਰਪਾ ਕਰਕੇ ਬਖਸ਼ ਲਓ ਕਹਿੰਦੇ ਹੁਣ ਕਰ ਅੱਬਾ ਜੀ ਵਾਪਸ ਚਲੋ ਉਹਨੂੰ ਸਾਧ ਸੰਗਤ ਜੀ ਲੈ ਗਏ ਉਹ ਮਹਾਂਪੁਰਸ਼ਾਂ ਦਾ ਸ਼ੁਕਰਾਨਾ ਕਰਨ ਆਇਆ ਤੇ ਕਹਿੰਦਾ ਮਹਾਂਪੁਰਖੋ ਕਹਿੰਦੇ ਜਿਹੜੀ ਤੁਸੀਂ ਬਾਣੀ ਦਾ ਮੈਨੂੰ ਜਾਪ ਦਿੱਤਾ ਕਹਿੰਦੇ ਉਹ ਬਾਣੀ ਨੇ ਮੈਨੂੰ ਹੁਣ ਸਭ ਕੁਛ ਦਿੱਤਾ ਸੋ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਹਿੱਸੋ ਪਾਵੈ ਸਭ ਕੁਛ ਪਰਮੇਸ਼ਰ ਦੇ ਹੱਥ ਹੈ ਗੁਰੂ ਦੇ ਹੱਥ ਵਿੱਚ ਸਾਧ ਸੰਗਤ ਜੀ ਅਸੀਂ ਬਾਣੀ ਪੜ੍ਹ ਰਹੇ ਹਾਂ ਯਤਨ ਕਰੀਏ ਕਿ ਜਿੱਥੇ ਬਾਣੀ ਪੜ੍ਹ ਰਹੇ ਹਾਂ ਉੱਥੇ ਜਿਵੇਂ ਵੈਦ ਹਕੀਮ ਜਿਵੇਂ ਦਵਾ ਦੇ ਨਾਲ ਪਰਹੇਜ਼ ਵੀ ਦੱਸਦੇ ਨੇ ਬਾਣੀ ਜਿਹੜੀ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਖਦਮੁਖ ਦੇਵੇ ਕਾਟੇ ਜਮਕੀ ਫੰਦਾ ਜਮਾਤੋਂ ਛਡਾਉਣ ਵਾਲਾ ਗੁਰੂ ਹੈ ਜਮਾਤੋਂ ਉਦੋਂ ਅਸੀਂ ਛੱਡਣਾ ਜਦੋਂ ਸਾਡੇ ਮੁੱਖ ਤੇ

ਬਾਣੀ ਹੋਵੇ, ਸਾਡੇ ਮੁਖ ਤੇ ਵਾਹਿਗੁਰੂ ਦਾ ਨਾਮ ਹੋਵੇ, ਤੇ ਨਾਲ ਕੀ ਚਾਹੀਦਾ, ਨਾਲ ਫਿਰ ਪਰੇਜ ਵੀ ਹੈ ਜਿਹੜੀ ਰਹਿਤ ਦੱਸੀ ਹੈ, ਜਿਹੜੇ ਮਹਾਰਾਜ ਜੀ ਨੇ ਬਚਨ ਕੀਤੇ ਨੇ ਉਹ ਸਰੀਰ ਕਰਕੇ ਵੀ ਮਨ ਕਰਕੇ ਵੀ ਅਪਣਾਉਣੇ ਪੈਣੇ। ਤਾਂ ਵੇਖੋ ਕਿ ਬਾਣੀ ਦਾ ਜਿਹੜਾ ਇੱਕ ਇੱਕ ਸ਼ਬਦ ਦਾ ਕਿੰਨਾ ਰਸ ਤੁਹਾਨੂੰ ਪ੍ਰਾਪਤ ਹੋਵੇਗਾ। ਸੋ ਇਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਲਯੁਗੀ ਜੀਆਂ ਤੇ ਇੰਨਾ ਵੱਡਾ ਪਰਉਪਕਾਰ ਕੀਤਾ, ਇਹ ਗੁਰਬਾਣੀ ਰਚ ਕੇ ਸਾਨੂੰ ਦੇ ਦਿੱਤੀ ਹੈ, ਜਿਸ ਵਿੱਚ ਮਹਾਰਾਜ ਜੀ ਨੇ ਸਭ ਕੁਛ ਪਾ ਦਿੱਤਾ। ਕੋਈ ਮਹਾਰਾਜ ਜੀ ਨੇ ਗਿਆਨ ਅਧੂਰਾ ਨਹੀਂ ਰੱਖਿਆ, ਹਰ ਪੱਖ ਦਾ ਗਿਆਨ ਦੇ ਕਰਕੇ ਸੱਚੇ ਵਾਹਿਗੁਰੂ ਦੇ ਚਰਨਾਂ ਨਾਲ ਜੋੜਨ ਲਈ ਇਹ ਮਹਾਨ ਗੁਰਬਾਣੀ ਉਚਾਰਨ ਕੀਤੀ ਹੈ। ਸੋ ਆਪਾਂ ਬਾਣੀ ਨਾਲ ਜੁੜੀਏ ਤਾਂ ਜੋ ਸਾਡਾ ਵੀ ਜੀਵਨ ਸਫਲਾ ਹੋ ਸਕੇ। ਜਿੰਨੇ ਗੁਰਮੁਖ ਪਿਆਰੇ ਨਿਤ ਆ ਰਹੇ ਨੇ, ਸੱਚ ਜਾਣਿਓ ਪੰਜ ਦਿਨਾਂ ਤੱਕ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕਰੀ ਦੇਣੀ। ਜਿਹੜੇ ਖਾਲੀ ਰਹਿ ਗਏ ਨੇ, ਜਿਹੜੇ ਨਹੀਂ ਆ ਸਕੇ, ਉਹਨਾਂ ਨੂੰ ਵੀ ਬੇਨਤੀ ਹੈ ਭਾਈ ਕਿ ਗੁਰੂ ਜੀ ਨੇ ਜੋ ਸਾਡੇ ਲਈ ਗੁਰਬਾਣੀ ਦਿੱਤੀ ਹੈ, ਜੋ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ, ਉਹਦਾ ਤਾਂ ਮੁੱਲ ਕੋਈ ਕੀ ਪਾ ਸਕਦਾ। ਉਹਦਾ ਤਾਂ ਸਾਧ ਸੰਗਤ ਜੀ ਆਪਾਂ ਜਿਹੜਾ ਹੈ ਦੇਣਾ, ਸਾਰੀ ਜੇ ਸਾਡੇ ਕਈ ਜਨਮ ਵੀ ਲੱਗ ਜਾਣ ਫਿਰ ਵੀ ਅਸੀਂ ਦੇ ਨਹੀਂ ਸਕਦੇ। ਇੰਨਾ ਵੱਡਾ ਗੁਰੂ ਦਾ ਰਿਣ ਹੈ, ਪਾਤਸ਼ਾਹ ਮਹਾਰਾਜ ਜੀ ਦਾ ਜਸ ਹੀ ਕਰੀਏ ਤੇ ਉਹ ਵੀ ਬੜਾ ਥੋੜਾ, ਦਿਨੇ ਰਾਤੀ ਜਸ ਕਰਦੇ ਜਾਈਏ ਤਾਂ ਬਹਿ ਕੇ ਗੁਰਬਾਣੀ ਨਾਲ ਸੁਖਮਣੀ ਸਾਹਿਬ ਜੀ ਦੇ ਨਾਲ ਜੁੜ ਕੇ ਕੁਛ ਚਿਰ ਗੁਰਮਤ ਵਿਚਾਰਾ ਸੁਣ ਕੇ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ। ਸੋ ਇੰਨੀ ਕੁ ਬੇਨਤੀ ਆ ਪ੍ਰਵਾਨ ਕਰਨੀਆਂ ਭੁੱਲਾ ਚੁੱਕਾ ਦੇ ਖਿਮਾ। ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਦਾ ਤੇ ਗੁਰੂ ਕਾ ਤਤ ਖਾਲਸਾ ਸੰਸਥਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਗਮ ਕਰਵਾ ਰਹੇ ਨੇ। ਗਜ ਵਜ ਕੇ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਜ ਕਲਗੀ ਤਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਕੇ ਆਤਮ ਜੋਤ ਸਰੂਪ ਧਨ ਧਨ ਸਾਹਿਬ ਸ਼੍ਰੀ ਗੁਰੂ ਗ੍ਰੰਥ

ਫਤਿਹ ਸਿੰਘ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤ ਸ਼ਹੀਦੋ ਸਿੰਘੋ ਮਰੀਦੋ ਸੱਚ ਆਰਿਓ ਪਿਆਰਿਓ ਸਭ ਥਾਈ ਹੋਏ।

ਧੰਨ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸੱਚਖੰਡ ਸ਼੍ਰੀ ਹਜੂਰ ਸ਼੍ਰੀ ਆਬ ਚਲ ਨਗਰ ਸਾਹਿਬ ਜੀ ਵਿਖੇ ਸਮੂਹ ਹਜੂਰੀ ਸਾਧ ਸੰਗਤ ਨੇ ਅਤੇ ਗੁਰੂ ਕਾ ਤਤ ਖਾਲਸਾ ਸੰਸਥਾਨ ਨੇ ਰਲ ਮਿਲ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਉਪਰੰਤ ਗੁਰਮਤਿ ਵਿਚਾਰ ਹੋਏ ਹਨ। ਸੱਚੇ ਪਾਤਸ਼ਾਹ ਕਿਰਪਾਲਤਾ ਕਰਨੀ ਬਾਣੀ ਪੜਦੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣਾ ਅੱਗੇ ਤੋਂ ਸੁਮਤ ਬਖਸ਼ਣਾ ਬੜੀ ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਬਾਣੀ ਦਾ ਮਹੱਤਮ ਦਰ ਆਈਆਂ ਸੰਗਤਾਂ ਦੇ ਤਾਈ ਬਖਸ਼ਣਾ ਆਸ ਮਨੋਰਥ ਪੂਰਨ ਕਰਨੇ ਕਾਰਜ ਰਾਸ ਕਰਨੇ ਗੁਰਸਿੱਖੀ ਜੀਵਨ ਬਖਸ਼ਣਾ ਹਰ ਮੈਦਾਨ ਫਤਿਹ ਕਰਨਾ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਮਾਗਮ ਚੱਲ ਰਹੇ ਨੇ। ਕਿਰਪਾਲਤਾ ਕਰਨੀ ਪਾਤਸ਼ਾਹ ਆਪਣੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣਾ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨਾ। ਆਪ ਜੀ ਦੇ ਹਜ਼ੂਰ ਸ਼ਬਦ ਆਨੰਦ ਸਾਹਿਬ ਜੀ ਕੀ ਅਰਦਾਸ ਬਖਸ਼ਿਆ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀਆਂ ਦੇਗਾ ਹਾਜ਼ਰ ਹਨ। ਆਪ ਜੀ ਨੂੰ ਭੋਗ ਲਗੇ ਸੁਖ ਹੋਵੇ ਨਾਮ ਚਿੱਤ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ, ਗੁਰੂ ਕਾ ਲੰਗਰ ਤਿਆਰ ਹੈ, ਸਭ ਨੇ ਛੱਕ ਕੇ ਹੀ ਜਾਣ ਦੀ ਕਿਰਪਾਲਤਾ ਕਰੇ ਜੀ। ਲੰਗਰ ਦਾ ਇੰਤਜ਼ਾਮ ਬੋਲੀ ਸਾਹਿਬ ਦੇ ਨਾਲ ਹੀ ਹੈ, ਸੋ ਚੱਲ ਕੇ ਛਕੋ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਜਪੋ ਵਾਹਿਗੁਰੂ, ਪ੍ਰਸ਼ਾਦ ਵੰਡਣ ਦੇ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਪ੍ਰਸ਼ਾਦ ਆਖਿਆ ਪ੍ਰਸ਼ਾਦ ਹੀ ਲੈਣਾ।

0: ਦੂਜਾ
1: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਵਿਆਖਨ ਜਾ

0: ਪੈ ਵਿੱਚ ਇੰਦਰੈ ਸਿਰ ਭਾਰ, ਪੈ ਵਿੱਚ ਰਾਜਾ ਜਨਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਨ ਕੋਹ ਕਰੋੜੀ ਚਲਕਰਨ, ਪੈ ਵਿੱਚ ਸਿਰ ਪੁਸਰ ਨਾਥ, ਪੈ ਵਿੱਚ ਅਡਾਣੇ ਆਕਾਸ਼, ਪੈ ਵਿੱਚ ਜੋਤ ਮਹਾਵਰ ਸੂਰ, ਪੈ ਵਿੱਚ ਆਵੈ ਜਾਵੈ ਪੂ ਸਗਲਿਆ ਪਉ ਲਿਖਿਆ ਸਿਰਲੇ, ਨਾਨਕ ਨਿਰਭਉ ਨਿਰੰਕਾਰ ਸਚੇਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਕੀਤੀਆਂ ਤਨ ਕਹਾਣੀਆਂ, ਕੀਤੇ ਬੇਦ ਵਿਚਾਰ, ਕੀਤੇ ਨਚਹਿ ਮੰਗਦੇ।

ਨਾਮ ਮਨ

Thank you.

ਸੋ ਜਾਣੇ ਸਾਰੇ ਕਰ ਪੌੜੀ ਸੋ ਜਾਣੇ ਸਾਰੇ ਕਰ ਪੌੜੀ।

Oh, it's a man.

ਜਗਤ ਵਸਿਆ ਤੇਰਾ ਤਨ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸੁਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨ

ਸਿਕੰਬਰ ਸਵਾਮੀ ਸਚਮਿਆਚੇ ਸਾਚ ਰਹੇ ਸਭ ਕੁਛ ਸਮਾ ਵਿਰਖਿਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾਲੇ ਪ੍ਰਾਪਤ ਜਾਹੇ ਨਾਨਕ ਤੋਂ ਮੁਖ ਕਿਰਪਾ ਹੈ ਜੁਜ ਮੈਂ ਜੋਰ ਸ੍ਰੀ ਚੰਦਰਾਵਲ ਕਾਂਡ ਸਮਝਾਦਮ ਪਿਆ ਪਾਰ ਜਾਤ ਗੋਪੀ ਲੈ ਆਇਆ ਰੱਬ ਨੇ ਮਹਿਰੰਗ ਕੀਆ ਕਲ ਮੈਂ ਬੇਦਤ ਮੈਂ ਹੁਆ ਨਾ ਖੁਦਾਏ ਉਹ ਪਿਆ ਨੀਲ ਵਸਤਰ ਦੇ ਕੱਪੜੇ ਪਹਿਰੇ ਤੁਰਕ ਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪ੍ਰਗਣ ਤਿੰਨ ਚਾਰ ਵਿਚਾਰ ਭਾਉ ਭਗਤ ਨੀ ਸਦਾਏ ਤਉ ਨਾਨਕ ਮੋਖ ਅੰਤਰ ਪਾਏ।

0: ਪਹਿਲਾ
1: ਪੜ ਪੁਸਤਕ ਸੰਧਿਆ ਬਾਦਮ ਸਿਰ ਪੁਰਸ਼ ਪੁਲ ਸਮਾਧਮ ਮੁਖ ਚੁਟ ਪੁਠੁਨ ਸਾਰੰ ਕ੍ਰਿਪਾਲ ਤਿਹਾਲ ਵਿਚਾਰੰ ਗਲਮਾਲਾ ਤ੍ਰਿਪ ਲਾਟੰ ਦੁਇ ਤੋਤੀ ਬਤ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫ ਪ੍ਰਤਿਸ਼ਚੌ ਕਰਮੰ।